ਸੱਚਿਆ ਬਾਦਸ਼ਾਹ ਕੋਈ ਨਾ ਵੋ ਨਾ ਗਿਆ ਨੇ ਮੇਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਯਾਤਰਾ ਸਫਲੀ ਹੋਣ ਲਈ ਸਰਦਾਰ ਰਣਜੋਤ ਸਿੰਘ ਬੁੱਢੇ ਦਲ ਤਾਂ ਆਪ ਜੀ ਦੇ ਹਜ਼ੂਰੀ ਵਿੱਚ ਲੰਗਰਾਂ ਲਈ ਬੇਨਤ ਮਾਇਆ ਆਦਰ ਕਰਦੇ। ਯਾਤਰਾ ਸਫਲੀ ਕਰਨੀ ਅੰਗ ਸੰਗ ਸਾਯੋ ਨਾ। ਸਰਦਾਰ ਗੁਲਜ਼ਾਰ ਸਿੰਘ ਜੀ ਲੰਗਰਾਂ ਲਈ ਬੇਨਤ ਮਾਇਆ ਆਦਰ ਕਰਦੇ। ਕਮਲਜੀਤ ਕੌਰ ਜੀ ਕਰਾਬੀਨ ਦੇਹ ਅਰੋਗਤਾ ਲਈ ਬੇਨਤੀ ਕਰਦੇ। ਪਾਤਸ਼ਾਹ ਕਿਰਪਾ ਕਰਨੀ ਦੇਹ ਅਰੋਗਤਾ ਬਖਸ਼ਣੀ, ਚੜ੍ਹਦੀ ਕਲਾ ਰੱਖਣੀ, ਮਨੋਕਾਮਨਾ ਦੀ ਪੂਰਤੀ ਲਈ ਬੇਨਤੀ ਕਰਦੇ। ਸਰਦਾਰ ਗੁਰਮੀਤ ਸਿੰਘ ਪੂਰਨ ਸਿੰਘ ਜੀ

0: ਇਹਨੇ ਮਾੜੇ ਦੇ ਮਾਨਸਤ ਨਿਤਾਲਾ ਦੇ ਤਾਰ ਨੇ ਉੱਠਿਆ ਜੀ ਨਿਆਸਰਾ ਦੇ ਆਸਰੇ ਗੁਰੂ ਗਰੀਬ ਨਿਵਾਸ ਜੀ ਆਪ ਜੀ ਦਾ ਜਰੂਰ ਕੀਰਤਨ ਕਰਦੇ ਹਾਂ ਹਾਂ ਸਬਦ ਬੇਟਾ ਜਰੂਰੀ ਸਤਿਗੁਰ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਜਿਨ੍ਹਾਂ ਮੈਂ ਪਾਉ ਲੋ ਸਬਦ ਬੇਟਾ ਜਰੂਰੀ ਸਤਿਗੁਰ ਸੱਚੇ ਪਾਤਸ਼ਾਹ ਜੀ ਮਹਾਰਾਜ ਜੋ ਸਭਨਾ ਦਿਨ ਕਿਲਾ ਉਹਨੂੰ ਚੜ੍ਹਦੀ ਕਲਾ ਬਖਸ਼ਣ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣ ਸਰਬ ਦਾ
1: ਸੁਖੋ ਸਬਦ ਪਿਆਰਿਓ ਜਨਮ ਮਰਿ ਕਿਤੇ

ਨਾਨਕ ਛਕਿਆ ਧਰਮ ਹਿਤ ਸੀਸ ਦਿੱਤੇ ਸਿੱਖੀ ਸਦਕ ਨਹੀਂ ਆ ਰਿਹਾ ਤਿਨਾ ਗੁਰਮੁਖਾਂ ਗੁਰੂ ਦੇ ਪਿਆਰਿਆ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰਕ ਖਾਲਸਾ ਦੀ ਸਾਵੇ ਬਲਾਰੇ ਸਲੋਕ ਮਹਲਾ ਦੂਜਾ ਆਪੇ ਜਾਣੇ ਕਰੇ ਆਪ ਆਪੇ ਆਣੇ ਰਾਸ ਤਿਸਾ ਅੱਗਾ ਨਾਨਕ ਆਖਲਾ ਕੀ ਚਰਦਾਸ ਸਰਬਤ ਸਮੂਹ ਖਾਲਸੇ ਜੀ ਕੀ ਅਰਦਾਸ ਸ੍ਰੀ ਵਾਹਿਗੁਰੂ ਜੀ ਕੇ ਪਾਸ ਜਹਾਂ ਜਹਾਂ ਗੁਰੂ ਖਾਲਸਾ ਦੀ ਸਾਹਿਬ ਤਾਂ ਤਾਂ ਰਛਾ ਰਿਆ ਬਿਰਧ ਕੀ ਪੈਦ ਰਹੇ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਾਹਿਬ।

ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਦੇ ਇਸ਼ਨਾਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ, ਦੀਦਾਰ ਮੇਲੇ ਬੁਲਾਰੇ, ਸ਼੍ਰੀ ਅਕਾਲ ਤਖਤ ਸਾਹਿਬ ਜੀ ਬਾਬਾ ਅਟਲ ਦੀ, ਸੰਤੋਖ ਸਰ ਦੀ, ਵਿਵੇਕ ਸਰ ਦੀ, ਰਾਮ ਸਰ ਦੀ, ਕਾਲ ਸਰ ਦੀ।

ਮੈਂ ਸੀਸ ਗੰਦਰ ਕਾਬ ਗੰਢ ਵਾਲਾ ਸਾਹਿਬ ਬੰਗਲਾ ਸਾਹਿਬ ਸਤੋ ਟੰਡਿਆ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮਲ ਬੁਲਾਰੇ।

ਸਰਬੱਤ ਸਮੂਹ ਖਾਲਸੇ ਜੀ ਕੋ ਨਗਾ ਰਿਹਾ ਨਿਸ਼ਾਨ ਸਾਹਿਬ ਸਹਿਨ ਰੁਗਤ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੁਲਾਰ ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਵੇ ਬੁਲਾਰ ਬੋਲੋ ਬੋਲੋ ਬੋਲੋ ਸ਼੍ਰੀ ਵਾਹਿਗੁਰੂ।

ਭੁੱਲ ਚੁੱਕ ਮਾਫ ਕਰਨੀ ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨੀ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਯਾਤਰਾ ਸਫਲੀ ਕਰਨੀ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਇੱਕ ਓਅੰਕਾਰ ਸਤਨਾਮ

ਆਦ ਸੱਚੁ ਜੁਗਾਦ ਸੱਚੁ।

अचल मूरत अनभव प्रकाश अमित तोज कहज।

ਪਰਮ ਸਨਮਾਨਯੋਗ ਗੁਰੂ ਗਰੀਬ ਨਿਵਾਸ ਵਾਲੀਏ ਕੁਲ ਆਲਮ ਨੂਰੇ ਕਾਇਨਾਤ ਸ੍ਰੀ ਕਲਗੀਧਰ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੇ ਪੰਥ ਦੇ ਵਾਲੀ ਆਪੇ ਗੁਰਚੇਲਾ ਸ਼ਮਸ਼ੀਰ ਬਹਾਦਰ ਜੀ ਤਖਤਾਂ ਵਾਲੇ ਤਾਜਾਂ ਵਾਲੇ ਫੌਜਾਂ ਵਾਲੇ ਬਾਜਾਂ ਵਾਲੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਸਤਿਯੁਗੀ ਤਪ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਸਤਿਗੁਰਾਂ ਦੇ ਮੁਬਾਰਕ ਚਰਣਾਂ ਵਿਖੇ ਸਜੇ ਹੋਏ ਦੀਵਾਨ ਦੀਆਂ ਹਾਜ਼ਰੀਆਂ ਭਰ ਕੇ ਅੰਮ੍ਰਿਤ ਵੇਲੇ ਤੋਂ ਵੱਡੇ ਲਾਭ ਪ੍ਰਾਪਤ ਕਰ ਰਹੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਦਰਬਾਰ ਦੀ ਨਿੱਤ ਦੀ ਮਰਿਆਦਾ ਦੇ ਅਨੁਸਾਰ ਸਮਾਂ ਹੈ। ਸਭ ਤੋਂ ਉੱਤਮ ਹਰ ਕੀ ਕਥਾ ਦੁਆਰਾ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਰਾਹੀਂ ਗੁਰਚਰਣਾਂ ਦੇ ਨਾਲ ਜੁੜ ਕਰਕੇ ਹੋਰ ਆਤਮਿਕ ਲਾਭ ਪ੍ਰਾਪਤ ਕਰਨੇ ਦਾ ਸਰਬਤ ਮਾਈ ਭਾਈ ਜਗਿਆਸੂ ਜਨ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰਚਰਣਾਂ ਦਾ ਧਿਆਨ ਧਰਦਿਆਂ ਹਰ ਜਸ ਦੁਆਰਾ ਲਾਭ ਪ੍ਰਾਪਤ ਕਰੀਏ। ਮਨ ਦੀ ਇਕਾਗਰਤਾ ਅਤੇ ਮੁੱਖ ਦੀ ਪਵਿੱਤਰਤਾ ਵਾਸਤੇ ਗੁਰੂ ਸਾਹਿਬ ਜੀ ਦਾ ਬਖਸ਼

0: ਧਾਰੀ ਪਰ ਉਪਕਾਰੀ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਸਨਮੁਖ ਜਗਿਆਸੂ ਜਨਾਂ ਦੀ ਬੇਨਤੀ ਹੈ। ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਆਪ ਜੀ ਅੰਮ੍ਰਿਤਮਈ ਨਾਮ ਨੂੰ ਜਪਣੇ ਦਾ ਉਪਦੇਸ਼ ਦਿੰਦੇ ਹੋ ਅਤੇ ਮਹਾਰਾਜ ਦੁਨੀਆ ਦੀ ਬਾਹਰੀ ਕਿਰਿਆ ਦੇਖਣਾ ਕਰੀਏ ਤੇ ਕਦੇ ਨਾ ਕਦੇ ਤੇ ਨਾਮ ਸਾਰੇ ਰਸਨਾਂ ਤੋਂ ਕਹਿੰਦੇ ਹੀ ਨੇ। ਕਿਸੇ ਨੂੰ ਠੇਡਾ ਵੱਜਣ 'ਤੇ, ਕਿਸੇ ਨੂੰ ਦੁੱਖ ਆਉਣ 'ਤੇ, ਕੋਈ ਉਲਾਂਭਾ ਦੇਣ ਵਾਸਤੇ, ਕੋਈ ਪਖੰਡ ਪੂਰਵਕ, ਕੋਈ ਦੂਜਿਆਂ ਨੂੰ ਦਿਖਾਉਣ ਵਾਸਤੇ, ਕੋਈ ਭਗਤ ਸਦਾਉਣ ਵਾਸਤੇ ਮਹਾਰਾਜ ਮੂੰਹ ਦੇ ਵਿੱਚੋਂ ਰਸਨਾਂ ਦੇ ਨਾਲ ਤੇ ਸਾਰੇ ਕਦੇ ਨਾ ਕਦੇ ਰਾਮ ਰਾਮ ਕਹਿੰਦੇ ਹੀ ਨੇ, ਨਾਮ ਜਪਦੇ ਹੀ ਨੇ। ਕਿ ਇਸ ਪ੍ਰਕਾਰ ਰਸਨਾਂ ਦੇ ਨਾਲ ਬਾਹਰੋਂ ਜਪਣ ਦੇ ਨਾਲ ਸਾਰੇ ਮੁਕਤ ਹੋ ਜਾਣਗੇ ਤਾਂ ਗਰੀਬ ਨਿਵਾਜ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਲਾਰ ਰਾਗ ਦੇ ਅੰਦਰ ਪਾਵਨ ਗੁਰ ਸ਼ਬਦ ਨੂੰ ਉਚਾਰ ਕੇ ਉਪਦੇਸ਼ ਦੀ ਦਾਤ ਬਖਸ਼ਿਸ਼ ਕਰਦੇ ਹਨ ਜੀ।
1: ਰਸਨਾ ਨਾਮ ਸਭ ਕੋਈ ਕਹਾ,
0: ਭਾਈ ਰਸਨਾ ਦੇ ਨਾਲ ਤੇ ਭਾਵੇਂ ਸਭ ਕੋਈ ਕਦੇ ਨਾ ਕਦੇ ਰਾਮ ਦੇ ਨਾਮ ਨੂੰ, ਪਰਮੇਸ਼ਰ ਦੇ ਨਾਮ ਨੂੰ ਕਹਿੰਦੇ ਹੀ ਹਨ।
1: ਸਤਿਗੁਰ ਸੇਵੇ ਤਾਂ ਨਾਮ ਲਹਾ,
0: ਪਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਬਚਨਾਂ ਦੇ ਅਨੁਸਾਰ, ਸਿੱਖਿਆ ਦੇ ਅਨੁਸਾਰ ਅੰਮ੍ਰਿਤ ਨਾਮ ਨੂੰ ਜਪੇ ਨਾ ਤਾਂ ਨਾਮ ਲਹੈ, ਭਾਈ ਤਾਂ ਨਾਮ ਦੀ ਵਡਿਆਈ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ ਦੀ ਪ੍ਰਾਪਤ ਕਰਦਾ ਹੈ। ਜਿਸ ਤਰ੍ਹਾਂ ਸਾਧ ਸੰਗਤ ਜੀ, ਹੁਣ ਰਾਮ ਦਾ ਨਾਮ, ਖੁਦਾ ਦਾ ਨਾਮ ਅਤੇ ਪਹਾੜੀ ਰਾਜਿਆਂ ਨੇ ਵੀ ਲਿਆ ਸੌਹਾਂ ਖਾਣ ਵੇਲੇ, ਪਰ ਮੁਕਤ ਥੋੜ੍ਹਾ ਹੋ ਜਾਣਗੇ। ਔਰੰਗਜ਼ੇਬ ਨੇ ਵੀ ਕੁਰਾਨ ਦੀ ਸੌਂਹ ਖਾਣਾ ਕੀਤੀ ਏ, ਮੁਹੰਮਦ ਸਾਹਿਬ ਦੀ ਸੌਂਹ ਖਾਧੀ ਕਿ ਸ੍ਰੀ ਅਨੰਦਪੁਰ ਸਾਹਿਬ ਜੀ ਦਾ ਕਿਲ੍ਹਾ ਛੱਡ ਦਿਓ, ਸਤਿਗੁਰੂ ਜੀ ਆਪ ਜੀ ਨੂੰ ਰਸਤਾ ਦਿੱਤਾ ਜਾਵੇਗਾ, ਕੋਈ ਵਧੀਕੀ ਨਹੀਂ ਕੀਤੀ ਜਾਵੇਗੀ, ਕੋਈ ਵੀ ਸੈਨਿਕ ਹੱਥ ਨਹੀਂ ਚੱਕੇਗਾ, ਨਾਮ ਤੇ ਉਹਨਾਂ ਨੇ ਵੀ ਲਿਆ ਖਾਲਸਾ ਜੀ, ਪਰ ਮੁਕਤ ਥੋੜ੍ਹਾ ਹੋ ਜਾਣਗੇ। ਮੂੰਹ ਮੈਂ ਰਾਮ ਰਾਮ, ਬਗਲ ਮੈਂ ਛੁਰੀ, ਐਸੇ ਨਹੀਂ ਮੁਕਤ ਹੁੰਦੇ। ਸਤਿਗੁਰੂ ਜੀ ਦੇ ਬਚਨ ਨੇ ਨਾ, ਰਾਮ ਰਾਮ ਕਰਤਾ ਸਭ ਜੱਗ ਫਿਰੈ, ਰਾਮ ਨਾ ਪਾਇਆ ਜਾਏ। ਪਖੰਡ ਪੂਰਵਕ ਦਿਖਾਵੇ ਮਾਤਰ ਉਲਾਂਭੇ ਦੇਣ ਵਾਸਤੇ ਇਸ ਪ੍ਰਕਾਰ ਰਾਮ ਰਾਮ ਤੇ ਸਾਰੀ ਮੁਖ ਚੋਂ ਕਹਿੰਦੇ ਨੇ, ਪਰ ਇਵੇਂ ਪ੍ਰਾਪਤੀ ਨਹੀਂ ਹੁੰਦੀ। ਸਤਿਗੁਰ ਸੇਵੇ, ਪੂਰੇ ਸਤਿਗੁਰਾਂ ਦੀ ਆਕਰ ਕੇ ਮਨ ਦੇ ਨਾਲ ਸੇਵਾ ਕਰੇ ਨਾ ਤਾਂ ਨਾਮ, ਤਾਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਸੋਂ ਨਾਮੀ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਪ੍ਰਾਪਤ ਕਰਦਾ ਹੈ।
1: ਬੰਧਨ ਤੋੜੇ ਮੁਕਤ ਕਰ ਰਿਹਾ,
0: ਇਸ ਪ੍ਰਕਾਰ ਜਦੋਂ ਸਤਿਗੁਰੂ ਜੀ ਤੋਂ ਨਾਮ ਤੇ ਹੋਈ ਹੋਈ ਹੈ, ਪਰ ਜਦੋਂ ਸਤਿਗੁਰੂ ਜੀ ਤੋਂ ਪ੍ਰਾਪਤ ਕਰਕੇ ਜਪਣਾ ਕਰੇ ਨਾ, ਫਿਰ ਬੰਧਨ ਤੋੜੇ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੇ ਬੰਧਨਾਂ ਨੂੰ ਜਪ ਕਰਕੇ ਜੀਵ ਤੋੜ ਲੈਂਦਾ ਹੈ। ਸ਼ਬਦ ਸਪਰਸ਼ ਰੂਪ ਰਸ ਗੰਧ ਦੇ ਬੰਧਨਾਂ ਨੂੰ ਤੋੜ ਲੈਂਦਾ ਹੈ। ਜਮਾਂ ਦੇ ਬੰਧਨਾਂ ਨੂੰ, ਤ੍ਰੈਗੁਣ ਆਤਮਿਕ ਮਾਇਆ ਦੇ ਬੰਧਨਾਂ ਨੂੰ, ਰਜੋਗੁਣ ਤਮੋਗੁਣ ਸਤੋਗੁਣ ਦੇ ਬੰਧਨਾਂ ਨੂੰ, ਆਦੀਆਂ ਵਿਆਦੀਆਂ ਉਪਾਧੀਆਂ ਦੇ ਬੰਧਨਾਂ ਨੂੰ, ਰਾਗ ਦਵੈਸ਼ ਦੇ ਬੰਧਨਾਂ ਨੂੰ, ਹੰਗਤਾ ਮੰਗਤਾ ਦੇ ਬੰਧਨਾਂ ਨੂੰ ਤੇ ਜਨਮ ਮਰਨ ਦੇ ਬੰਧਨਾਂ ਨੂੰ ਤੋੜ ਲੈਂਦਾ ਜਦੋਂ ਸਤਿਗੁਰੂ ਜੀ ਤੋਂ ਨਾਮ ਲੈ ਕਰਕੇ ਜਪਦਾ। ਜਦੋਂ ਤੱਕ ਸਤਿਗੁਰੂ ਜੀ ਨੂੰ ਗੁਰੂ ਧਾਰਨ ਹੀ ਨਹੀਂ ਕੀਤਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਸਤਿਗੁਰ ਬਾਝ ਉਹ ਗੁਰ ਨਹੀਂ ਕੋਈ, ਨਿਗੁਰੇ ਕਾ ਹੈ ਨਾਓ ਬੁਰਾ। ਭਾਈ ਇਸ ਪ੍ਰਕਾਰ ਜਪਿਆ ਉਸੇ ਦਾ ਪ੍ਰਵਾਨ ਜਿਹੜਾ ਸਤਿਗੁਰੂ ਜੀ ਤੋਂ ਅੰਮ੍ਰਿਤ ਨਾਮ ਲੈ ਕਰਕੇ ਜਪਦਾ ਹੋਵੇ। ਜਿਸ ਨੇ ਸਤਿਗੁਰੂ ਜੀ ਨੂੰ ਗੁਰੂ ਧਾਰਨ ਹੀ ਨਹੀਂ ਕੀਤਾ ਤੇ ਆਖੇ ਜੀ ਮੈਂ ਵੀ ਨਾਮ ਦਾ ਰਸੀਆਂ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਪ੍ਰਵਾਨ ਨਹੀਂ। ਸਾਧ ਸੰਗਤ ਜੀ, ਜਿਸ ਬੱਚੀ ਨੂੰ ਮਾਤਾ ਪਿਤਾ ਨੇ ਪਤੀ ਦੇ ਵਰ ਦੇ ਲੜ ਲਾਇਆ ਹੋਵੇ, ਉਹ ਆਖੇ ਮੈਂ ਸੁਹਾਗਣ ਹਾਂ ਤੇ ਫੱਬਦੀ ਹੈ, ਤੇ ਜਿਸ ਦੇ ਮਾਤਾ ਪਿਤਾ ਨੇ ਪਤੀ ਦੇ ਲੜ ਲਾਇਆ ਹੀ ਨਾ ਹੋਵੇ, ਉਹ ਆਪਣੇ ਮੂੰਹੋਂ ਆਖੀ ਆਪੇ ਹੀ ਆਖੀ ਜਾਵੇ ਮੈਂ ਸੁਹਾਗ ਵਾਲੀ ਹਾਂ, ਮੈਂ ਸੁਹਾਗਵਤੀ ਹਾਂ। ਤੇ ਸਾਧ ਸੰਗਤ ਜੀ ਇਵੇਂ ਕਹਿਣ ਦੇ ਨਾਲ ਪਤੀ ਤੋਂ ਹੀ ਨਹੀਂ ਆਪਣੇ ਆਪ ਨੂੰ ਸੁਹਾਗਵਤੀ ਸਦਾਵੇ ਤੇ ਸੰਸਾਰ ਉਸਨੂੰ ਕਲੰਕ ਲਾਵੇਗਾ, ਉਂਝ ਲਾਵੇਗਾ, ਦਾਗ ਤੇ ਲੱਗੇਗਾ ਪਰ ਸੁਹਾਗਵਤੀ ਨਹੀਂ ਸਦਵਾ ਸਕਦੀ। ਇਸੇ ਪ੍ਰਕਾਰ ਜਿਸ ਨੇ ਸਤਿਗੁਰੂ ਜੀ ਨੂੰ ਗੁਰੂ ਧਾਰਨ ਕੀਤਾ ਹੀ ਨਹੀਂ, ਆਪਣੇ ਆਪ ਹੀ ਆਖੇ ਮੈਂ ਵੀ ਸੰਤ ਹਾਂ, ਮੈਂ ਵੀ ਰਸੀਆਂ ਹਾਂ ਨਾਮ ਦਾ, ਮੈਂ ਵੀ ਅਧਿਆਤਮਿਕਤਾ ਦੇ ਰਸਤੇ ਦੇ ਚੱਲਣ ਵਾਲਾ ਹਾਂ, ਮੈਂ ਵੀ ਗੁਰਮੁਖ ਹਾਂ, ਮੈਂ ਵੀ ਬ੍ਰਹਮ ਗਿਆਨੀ ਹਾਂ, ਤੇ ਸਾਧ ਸੰਗਤ ਜੀ ਉਹ ਕਲੰਕ ਖੱਟੇਗਾ, ਮੁਕਤ ਨਹੀਂ ਹੋ ਸਕਦਾ। ਜਿਵੇਂ ਪਤੀ ਦੀ ਪ੍ਰਾਪਤੀ ਤੋਂ ਬਿਨਾਂ ਸੁਹਾਗਣ ਨਹੀਂ, ਇਸੇ ਪ੍ਰਕਾਰ ਸਤਿਗੁਰੂ ਜੀ ਦੀ ਪ੍ਰਾਪਤੀ ਤੋਂ ਬਿਨਾਂ ਕੋਈ ਨਾਮ ਦਾ ਰਸੀਆ ਨਹੀਂ। ਹਜ਼ੂਰ ਫਰਮਾਵਣਾ ਕਰਦੇ ਨੇ, ਸਤਿਗੁਰੂ ਜੀ ਤੋਂ ਅੰਮ੍ਰਿਤ ਨਾਮ ਨੂੰ ਪ੍ਰਾਪਤ ਕਰੇ ਫਿਰ ਸਾਰੇ ਜਨਮ ਮਰਨ ਤੱਕ ਦੇ ਬੰਧਨਾਂ ਨੂੰ ਤੋੜ ਕੇ ਮੁਕਤ ਹੋ ਜਾਂਦਾ ਹੈ, ਘਰ ਰਹੇ ਫਿਰ ਇਸ ਪ੍ਰਕਾਰ ਸਰੂਪ ਰੂਪੀ ਘਰ ਦੇ ਅੰਦਰ ਸਥਿਤ ਹੋ ਕਰਕੇ ਰਹਿੰਦਾ ਹੈ ਜੀਓ।
1: ਸਭ ਦੀ ਅਸਥਿਰ ਘਰ ਬਹਾ,
0: ਭਾਈ ਇਸ ਪ੍ਰਕਾਰ ਜਿਹੜੇ ਸਤਿਗੁਰੂ ਜੀ ਦੇ ਉਪਦੇਸ਼ ਦੁਆਰਾ ਅੰਮ੍ਰਿਤ ਨਾਮ ਨੂੰ ਜਪਦੇ ਨੇ ਨਾ, ਅਸਥਿਰ ਘਰ ਸਦਾ ਸਦਾ ਅਟਲ ਸਥਿਰ ਘਰ ਹੈ ਪਰਮੇਸ਼ਰ ਜੀ ਦਾ ਸਰੂਪ। ਪਰਮੇਸ਼ਰ ਜੀ ਦੇ ਸਰੂਪ ਰੂਪ ਘਰ ਦੇ ਅੰਦਰ ਬਹਿ ਸਥਿਤ ਹੁੰਦੇ ਨੇ। ਅਸਥਿਰ ਘਰ ਰਹਿ ਪਰਮੇਸ਼ਰ ਜੀ ਦਾ ਅਸਥਿਰ ਘਰ ਹੈ ਸੱਚਖੰਡ ਰੂਪ। ਸਾਧ ਸੰਗਤ ਜੀ ਧਰਤੀ ਨਾਸ਼ਵਾਨ ਹੈ, ਪਾਤਾਲ ਆਕਾਸ਼ ਦੇਵਤਿਆਂ ਦੀਆਂ ਪੁਰੀਆਂ ਨਾਸ਼ਵਾਨ ਨੇ, ਪਰ ਪਰਮੇਸ਼ਰ ਜੀ ਅਤੇ ਪਰਮੇਸ਼ਰ ਜੀ ਦਾ ਲੋਕ ਸੱਚਖੰਡ ਸਦਾ ਸਥਿਰ ਹੈ। ਅਤੇ ਹਜ਼ੂਰ ਬਚਨ ਕਰਨਾ ਕਰਦੇ ਨੇ ਜੋ ਅਸਥਿਰ ਸਥਿਰ ਘਰ ਪਰਮੇਸ਼ਰ ਜੀ ਦਾ ਸੱਚਖੰਡ ਹੈ, ਉਸ ਘਰ ਦੇ ਅੰਦਰ ਬਹਿ ਸਦਾ ਸਥਿਤੀ ਪ੍ਰਾਪਤ ਕਰਦਾ ਹੈ।
1: ਮਨ ਮੇਰੇ ਕਾਹੇ ਰੋਸ ਕਰੀ ਜਾ।
0: ਮਹਾਰਾਜ ਸੱਚੇ ਪਾਤਸ਼ਾਹ ਜੀ ਇੱਕ ਐਸੇ ਦੇਖੇ ਜਾਂਦੇ ਨੇ ਜ਼ਰਾ ਜਿੰਨਾ ਦੁੱਖ ਆ ਜਾਵੇ ਨਾ ਤੇ ਰੱਬ ਨੂੰ ਉਲਾਂਭੇ ਦੇਣ ਲੱਗ ਜਾਂਦੇ ਨੇ। ਰੱਬਾ ਤੈਨੂੰ ਦੁੱਖ ਦੇਣ ਵਾਸਤੇ ਮੈਂ ਹੀ ਲੱਭਿਆ, ਸਾਰੇ ਦੁੱਖ ਸਾਰੀ ਪੀੜਾ ਸਾਰੇ ਦਰਦ ਮੈਨੂੰ ਹੀ ਦੇਣੇ ਸੀ, ਆ ਗਰੀਬੀ ਵੀ ਮੈਨੂੰ ਦੇ ਦਿੱਤੀ, ਰੋਗ ਵੀ ਮੈਨੂੰ ਲਾ ਦਿੱਤੇ, ਔਲਾਦ ਮੇਰੀ ਆਖੇ ਨਹੀਂ ਲੱਗਦੀ, ਮਹਾਰਾਜ ਤੁਹਾਨੂੰ ਮੈਂ ਹੀ ਦੁੱਖ ਦੇਣ ਦੀ ਲੱਭਿਆ ਸੀ। ਇਸ ਪ੍ਰਕਾਰ ਮਹਾਰਾਜ ਉਲਾਂਭੇ ਦਿੰਦੇ ਬੜੇ ਦੇਖੇ ਜਾਂਦੇ ਨੇ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਭਾਈ ਪਰਮੇਸ਼ਰ ਜੀ ਨੂੰ ਉਲਾਂਭੇ ਨਹੀਂ ਦੇਣੇ ਚਾਹੀਦੇ, ਪਰਮੇਸ਼ਰ ਜੀ ਦੇ ਵਿੱਚ ਦੋਸ਼ ਆਰੋਪਣ ਦੇ ਨਾਲ ਵੱਡੇ ਭਾਰੀ ਗੁਨਾਹਗਾਰ ਹੋ ਜਾਈਦਾ, ਇਹ ਗੁਨਾਹ ਬਖਸ਼ਿਆ ਨਹੀਂ ਜਾਂਦਾ। ਮਹਾਰਾਜ ਫਿਰ ਕੀ ਕਰਨਾ ਚਾਹੀਦਾ? ਗੁਰਦੇਵ ਜੀ ਫਰਮਾਉਂਦੇ ਨੇ ਭਾਈ ਮਨ ਨੂੰ ਸਮਝਾਉਣਾ ਚਾਹੀਦਾ, ਮਨ ਮੇਰੇ ਹੇ ਮੇਰਿਆ ਮਨਾ ਕਾਹੇ ਰੋਸ ਕਰੀਜੈ, ਕਿਉਂ ਪਰਮੇਸ਼ਰ ਜੀ ਦੇ ਉੱਪਰ ਰੋਸ ਕਰਦਾ ਹੈ, ਕਿਉਂ ਦੋਸ਼ਾਂ ਨੂੰ ਆਰੋਪਣ ਕਰਦਾ ਹੈ, ਸੁੱਖ ਦੁੱਖ ਪੁਰਬ ਜਨਮ ਕੇ ਕੀਏ, ਮੇਰਿਆ ਮਨਾ ਜੇਕਰ ਤੈਨੂੰ ਦੁੱਖ ਪ੍ਰਾਪਤ ਹੋਏ ਨਿਨ ਤੇ ਤੇਰੇ ਪੂਰਬਲੇ ਕਿਸੇ ਕਰਮ ਦਾ ਹੀ ਫਲ ਹੋਵੇਗਾ। ਪਰਮੇਸ਼ਰ ਜੀ ਵੈਰੀ ਥੋੜ੍ਹਾ ਨੇ ਕਿਸੇ ਦੇ ਜੋ ਵੈਰ ਕਰਕੇ ਕਿਸੇ ਨੂੰ ਦੁੱਖ ਦੇਣਗੇ, ਪਰਮੇਸ਼ਰ ਜੀ ਫਲ ਵਰਦਾਤਾ ਨੇ, ਜੋ ਕਿਸੇ ਨੇ ਕਰਮ ਕੀਤੇ ਨੇ ਉਹੀ ਉਹੀ ਫਲ ਪ੍ਰਾਪਤ ਹੋਵੇਗਾ। ਜੇ ਕਿਸੇ ਨੇ ਖੇਤ ਵਿੱਚ ਕਣਕ ਬੀਜੀ ਹੈ ਤੇ ਮੱਕੀ ਦੀ ਫਸਲ ਤੇ ਨਹੀਂ ਨਾ ਵੱਢ ਸਕਦਾ, ਜੇ ਕਿਸੇ ਨੇ ਸਾਧ ਸੰਗਤ ਜੀ ਬਾਜਰਾ ਬੀਜਿਆ ਹੈ ਤੇ ਕਮਾਦ ਦੀ ਫਸਲ ਤੇ ਨਹੀਂ ਨਾ ਵੱਢ ਸਕਦਾ, ਜੋ ਬੀਜਿਆ ਉਹੀ ਵੱਢੇਗਾ। ਇਸੇ ਪ੍ਰਕਾਰ ਜੋ ਕਰਮ ਕੀਤੇ ਨੇ ਜੀਵ ਉਹੀ ਫਲ ਭੋਗੇਗਾ, ਪਰਮੇਸ਼ਰ ਜੀ ਫਰਵਲਦਾਤਾ ਨੇ। ਕੋਈ ਇੱਕ ਕਰਾਂ ਦੇ ਬੀਜ ਬੀਜ ਕੇ ਪਰਮੇਸ਼ਰ ਨੂੰ ਉਲਾਂਭੇ ਦੇਵੇ, ਜੀ ਮੈਨੂੰ ਬਿਜੌਰ ਦੇਸ਼ ਦੀਆਂ ਦਾਖਾਂ ਕਿਉਂ ਨਹੀਂ ਮਿਲੀਆਂ? ਅਤੇ ਜੇ ਕੰਡਿਆਂ ਵਾਲੇ ਬੀਜ ਬੀਜੇ ਨੇ ਕਿੱਕਰ ਦੇ, ਫਿਰ ਕੰਡੇ ਹੀ ਪੈਦਾ ਹੋਣਗੇ ਨਾ ਦਰਖਤ 'ਤੇ, ਕੰਡਿਆਂ ਵਾਲਾ ਹੀ ਬ੍ਰਿਸ਼ ਉਪਜੇਗਾ ਨਾ, ਫਿਰ ਬਿਜੌਰ ਦੇਸ਼ ਦੀਆਂ ਦਾਖਾਂ ਕਿੱਥੋਂ ਲੱਭਣਗੀਆਂ? ਜੇ ਪਾਪ ਕਰਮ ਕੀਤੇ ਨੇ ਤਾਂ ਫਿਰ ਸੁੱਖ ਕਿੱਥੋਂ ਲੱਭਣਗੇ? ਹਜ਼ੂਰ ਬਚਨ ਕਰਦੇ ਨੇ ਭਾਈ ਸਿੱਖਿਆ ਦਿੰਦੇ ਰਹੀਏ, ਹੇ ਮੇਰਿਆ ਮਨਾ ਪਰਮੇਸ਼ਰ ਜੀ ਦੇ ਉੱਪਰ ਕਿਉਂ ਰੋਸ ਕਰਦਾ ਹੈ? ਵਾਹਿਗੁਰੂ ਜੀ ਦੇ ਉੱਪਰ ਰੋਸਾ ਨਹੀਂ ਕਰਨਾ ਚਾਹੀਦਾ।
1: ਆਹਾ ਕਲਯੁਗ ਰਾਮ ਨਾਮ ਹੈ।
0: ਮਹਾਰਾਜ ਫਿਰ ਰੋਸਾ ਨਹੀਂ ਕਰਨਾ ਚਾਹੀਦਾ ਤੇ ਕੀ ਕਰਨਾ ਚਾਹੀਦਾ ਹੈ? ਹਜ਼ੂਰ ਫਰਮਾਉਂਦੇ ਨੇ ਭਾਈ ਕਲਯੁਗ ਦਾ ਸਮੇਂ ਤੇ ਕਲਯੁਗ ਦੇ ਸਮੇਂ ਵਿੱਚ ਲਾਹ ਇਹ ਹੈ ਜਿਹੜਾ ਸਰਬ ਵਿਆਪੀ ਰਮੇ ਹੋਏ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਜਪਣਾ ਹੈ। ਸਤਯੁਗ ਦੇ ਵਿੱਚ ਤ੍ਰੇਤੇ ਅਤੇ ਦੁਆਪਰ ਵਿੱਚ ਕੁਝ ਹੋਰ ਕਰਮ ਪ੍ਰਧਾਨ ਸਨ। ਸਤਯੁਗ ਸੱਤ, ਤੇਤਾ ਜੱਗੀ, ਦੁਆਪਰ ਪੂਜਾ ਚਾਰ, ਤਿੰਨੋ ਯੁਗ ਤਿੰਨੋ ਦੜੇ, ਕਲ ਕੇਵਲ ਨਾਮ ਆਧਾਰ। ਕਲਯੁਗ ਦੇ ਵਿੱਚ ਕੇਵਲਤਾ ਕੇਵਲ ਨਾਮ ਦਾ ਹੀ ਆਸਰਾ ਹੈ, ਨਾਮ ਦੇ ਆਸਰੇ ਤਰਿਆ ਜਾ ਸਕਦਾ, ਹੋਰ ਕਿਸੇ ਆਸਰੇ ਨਹੀਂ। ਇਸ ਕਰਕੇ ਇਹ ਮੇਰਿਆ ਮਨਾ ਕਲਯੁਗ ਦਾ ਸਮਾਂ ਹੈ, ਨਾਮ ਜਪ ਕਰਕੇ ਲਾਹ ਪ੍ਰਾਪਤ ਕਰਨੇ ਦਾ ਸਮਾਂ ਹੈ।
1: ਗੁਰਮਤ ਅਨ ਦਿਨ ਹਿਰਦਾ ਰਵੀਜਾ।
0: ਇਸ ਕਰਕੇ ਸਤਿਗੁਰੂ ਜੀ ਦੀ ਸਿੱਖਿਆ ਨੂੰ ਧਾਰਨ ਕਰਕੇ ਰਾਤ ਦਿਨ ਹਿਰਦੇ ਦੇ ਅੰਦਰ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਹੀ ਧਿਆਉਂਦੇ ਰਹੀਏ,
1: ਰਹਾਓ
0: ਵਿਸ਼ਰਾਮ ਦੇ ਕਰਕੇ ਸਤਿਗੁਰੂ ਜੀ ਫਰਮਾਉਂਦੇ ਹਨ ਜੀਓ
1: ਬਿਹਾ ਖਿਨ ਖਿਨ ਬਿਲ ਲਾਏ।
0: ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜੇ ਨਾਮ ਦੇ ਰਸੀਏ ਨੇ, ਜੇ ਨਾਮ ਤਿੰਨਾਂ ਨੂੰ ਵਿਸਰ ਜਾਵੇ, ਨਾਮ ਜਪਣਾ ਪ੍ਰਾਪਤ ਨਾ ਹੋਵੇ, ਸਤ ਸੰਗਤ ਸਾਧ ਸੰਗਤ ਨਾ ਮਿਲੇ, ਫਿਰ ਤਿੰਨਾਂ ਦੀ ਮਨੋਦਸ਼ਾ ਕੈਸੀ ਹੁੰਦੀ ਹੈ? ਅਤੇ ਸਤਿਗੁਰੂ ਜੀ ਬਚਨ ਕਰਦੇ ਨੇ ਭਾਈ ਜਿਸ ਪ੍ਰਕਾਰ ਜਦੋਂ ਤੱਕ ਬਬੀਹੇ ਨੂੰ ਸਵਾਂਤੀ ਬੂੰਦ ਦੀ ਪ੍ਰਾਪਤੀ ਨਹੀਂ ਹੋ ਜਾਂਦੀ, ਉਹ ਖਿਨ ਖਿਨ ਕਾਲ ਸਮੇਂ ਦੇ ਅੰਦਰ ਬਿਰਲਾਪ ਹੀ ਕਰਦਾ ਰਹਿੰਦਾ, ਪ੍ਰਿਓ ਪ੍ਰਿਓ ਪ੍ਰਿਓ ਪ੍ਰਿਓ ਪ੍ਰਿਓ ਪ੍ਰਿਓ ਰੱਟਦਾ ਹੀ ਰਹਿੰਦਾ। ਫਿਰ ਉਸਦੀ ਪ੍ਰਿਓ ਪ੍ਰਿਓ ਦੀ ਰੱਟ ਨੂੰ ਸੁਣ ਕਰਕੇ ਨਾ ਬਾਬੀਹਾ ਅੰਮ੍ਰਿਤ ਵੇਲੇ ਬੋਲਿਆ, ਤਾ ਸਣ ਤਾ ਦਰ ਸੁਣੀ ਪੁਕਾਰ, ਮੇਘੈ ਨੋ ਫੁਰਮਾਨ ਹੋਵਾ ਵਰਸਹੁ ਕਿਰਪਾ ਧਾਰ। ਪਰਮੇਸ਼ਰ ਜੀ ਦੇ ਦਰ ਤੇ ਪੁਕਾਰ ਸੁਣੀ ਜਾਂਦੀ ਹੈ, ਬੱਦਲਾਂ ਨੂੰ ਹੁਕਮ ਹੁੰਦਾ ਜਾਓ ਜਾ ਕੇ ਵਰਖਾ ਕਰੋ, ਸਵਾਂਤੀ ਬੂੰਦ ਦੇ ਕਰਕੇ ਬਾਬੀਹੇ ਨੂੰ ਤ੍ਰਿਪਤ ਕਰੋ। ਇਸੇ ਪ੍ਰਕਾਰ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਨਾਮ ਰੂਪੀ ਅੰਮ੍ਰਿਤ ਜਲ ਦੀ ਪਿਆਸ ਲੱਗੀ ਹੋਈ ਹੈ, ਖਿਨ ਮਾਤਰ ਵੀ ਨਾਮ ਵਿਸਰ ਜਾਵੇ ਨਾ, ਫਿਰ ਪਿਆਰੇ ਦੇ ਅੱਗੇ ਪੁਕਾਰਾ ਕਰਦੇ ਨੇ, ਵਾਹਿਗੁਰੂ ਜੀ ਆਪਣਾ ਨਾਮ ਬਖਸ਼ੋ, ਕਿਰਪਾ ਕਰਕੇ ਆਪਣਾ ਨਾਮ ਬਖਸ਼ੋ, ਕਰ ਕਿਰਪਾ ਕਿਰਪਾਲ ਆਪੇ ਬਖਸ਼ ਲੈ, ਮਹਾਰਾਜ ਬਖਸ਼ ਲਓ ਸਾਡੇ ਗੁਨਾਹਾਂ ਨੂੰ, ਕਿਰਪਾਲਤਾ ਕਰਕੇ ਨਾਮ ਦੀ ਦਾਤ ਦਿਓ। ਫਿਰ ਅਕਾਲ ਪੁਰਖ ਵਾਹਿਗੁਰੂ ਜੀ ਤਿੰਨਾਂ ਦੀ ਪੁਕਾਰ ਨੂੰ ਸੁਣ ਕੇ ਨਾ ਕਿਰਪਾ ਦੇ ਬੱਦਲ ਸਰੂਪ ਸਤਿਗੁਰੂ ਜੀ ਦੇ ਤਾਈ ਆਗਿਆ ਕਰਦੇ ਨੇ, ਜਾ ਕਰਕੇ ਉਪਦੇਸ਼ ਰੂਪੀ ਜਲ ਦੀ ਵਰਖਾ ਕਰੋ। ਇਹ ਜਿਹੜੇ ਜਿਗਿਆਸਾ ਵਾਲੇ ਨੇ ਨਾ, ਨਾਮ ਦੀ ਭਾਵਨਾ ਵਾਲੇ, ਸ਼ਰਧਾ ਵਾਲੇ ਨੇ, ਜਿਨ੍ਹਾਂ ਦੇ ਹਿਰਦੇ ਦੇ ਅੰਦਰ ਨਾਮ ਦੀ ਪਿਆਸਾ ਲੱਗ ਰਹੀ ਹੈ, ਉਪਦੇਸ਼ ਦੀ ਵਰਖਾ ਕਰਕੇ, ਨਾਮ ਦੀ ਦਾਤ ਦੇ ਕਰਕੇ ਤਿੰਨਾਂ ਦੇ ਤਾਈ ਤ੍ਰਿਪਤ ਕਰੋ। ਤੇ ਹਜ਼ੂਰ ਬਚਨ ਕਰਨਾ ਕਰਦੇ ਨੇ, ਬਾਬੀਹਾ ਖਿਨ ਖਿਨ ਬਿਲ ਲਾਏ। ਜਿਵੇਂ ਬਬੀਹਾ ਖਿਨ ਖਿਨ ਪਲ ਵਿੱਚ ਸਵਾਂਤੀ ਬੂਦ ਮੰਗਦਾ ਹੈ, ਨਾਮ ਦੇ ਰਸੀਏ ਖਿਨ ਖਿਨ ਕਾਲ ਦੇ ਵਿੱਚ ਅਰਦਾਸਾਂ ਕਰ ਕਰਕੇ ਨਾਮ ਦੀ ਹੀ ਮੰਗ ਕਰਦੇ ਹਨ।
1: ਬਿਨ ਪਿਰ ਦੇਖੇ ਨੀਂਦ ਨਾ ਪਾਏ।
0: ਪਤੀ ਵਰਤ ਧਰਮ ਦੇ ਵਿੱਚ ਪ੍ਰਪੱਕ ਇਸਤਰੀ ਹੋਵੇ ਨਾ, ਪਤੀ ਘਰ ਦੇ ਵਿੱਚ ਪ੍ਰਾਪਤ ਹੋਵੇ ਤੇ ਸੁੱਖਾਂ ਦੇ ਸਹਿਤ ਬੇਫਿਕਰ ਹੋ ਕਰਕੇ ਸੌਂਦੀ ਹੈ, ਪਰ ਜੇ ਪਤੀ ਦਾ ਦਰਸ਼ਨ ਨਾ ਹੋਵੇ ਤੇ ਨੇਤਰਾਂ ਵਿੱਚ ਨੀਂਦ ਨਹੀਂ ਪੈਂਦੀ। ਪ੍ਰਤੱਖ ਵੀ ਦੇਖਿਆ ਜਾਵੇ, ਘਰ ਦੇ ਵਿੱਚ ਪਤੀ ਨਾ ਹੋਵੇ, ਪੁਰਖ ਨਾ ਹੋਵੇ ਤੇ ਕਈ ਪ੍ਰਕਾਰ ਦਾ ਸੰਸਾ ਬਣਿਆ ਰਹਿੰਦਾ, ਕੋਈ ਚੋਰ ਨਾ ਆ ਜਾਵੇ, ਡਾਕੂ ਨਾ ਆ ਜਾਵੇ, ਕਿਸੇ ਪ੍ਰਕਾਰ ਦੀ ਕੋਈ ਅਣਸੁਖਾਂ ਵੀ ਘਟਨਾ ਨਾ ਵਾਪਰ ਜਾਵੇ। ਤੇ ਸਾਧ ਸੰਗਤ ਜੀ ਜਦੋਂ ਸਵਾਣੀ ਦੇ ਕੋਲ ਘਰ ਵਿੱਚ ਪਤੀ ਪ੍ਰਾਪਤ ਹੋਵੇ ਨਾ, ਕਿਸੇ ਪ੍ਰਕਾਰ ਦੀ ਚਿੰਤਾ ਨਹੀਂ ਹੁੰਦੀ, ਨਾ ਚੋਰਾਂ ਦਾ ਡਰ, ਨਾ ਕਿਸੇ ਪ੍ਰਕਾਰ ਦੀ ਅਣਹੋਣੀ ਦਾ ਡਰ, ਕਿਉਂਕਿ ਪਤੀ 'ਤੇ ਭਰੋਸਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਭਾਈ ਇਸੇ ਪ੍ਰਕਾਰ ਪ੍ਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਪਤੀ ਜੀ ਨੂੰ ਦੇਖੇ ਤੋਂ ਬਿਨਾਂ ਜਗਿਆਸੂ ਰੂਪ ਇਸਤਰੀ ਦੇ ਮਨ ਅਤੇ ਬੁੱਧ ਰੂਪੀ ਨੇਤਰਾਂ ਦੇ ਅੰਦਰ ਸ਼ਾਂਤੀ ਰੂਪੀ ਨੀਂਦ ਨਹੀਂ ਪੈਂਦੀ ਹੈ, ਜਦੋਂ ਤੱਕ ਪਤੀ ਦੇ ਦੀਦਾਰ ਨਹੀਂ ਕਰ ਲੈਂਦੀ। ਐਸੀਆਂ ਸਵਾਣੀਆਂ ਜਗਿਆਸੂ ਇਸਤਰੀਆਂ ਬੇਨਤੀ ਕਰਦੀਆਂ ਨੇ, ਮਿਲ ਮੇਰੇ ਪ੍ਰੀਤਮਾ ਜੀਓ, ਤੁਧ ਬਿਨ ਖਰੀ ਨਿਮਾਣੀ, ਮੈਂ ਨੈਣੀ ਨੀਂਦ ਨਾ ਆਵੈ ਜੀਓ, ਭਾਵੈ ਅੰਨ ਨਾ ਪਾਣੀ,
1: ਇਹੋ ਵਿਛੋੜਾ ਸਹਿਆ ਨਾ ਜਾਏ।
0: ਤੇ ਫਿਰ ਬੇਨਤੀਆਂ ਕਰਦੀਆਂ ਨੇ, ਹੇ ਪਤੀ ਪਰਮੇਸ਼ਰ ਜੀ, ਆਪ ਜੀ ਤੋਂ ਪਿਆ ਹੋਇਆ ਜੀ ਇਹ ਜਿਹੜਾ ਵਿਛੋੜਾ ਹੈ ਨਾ, ਇੱਕ ਘੜੀ ਦਾ ਵਿਛੋੜਾ ਮੇਰੇ ਪ੍ਰੀਤਮਾ, ਯੁੱਗਾਂ ਦੇ ਸਮਾਨ ਬੀਤਦਾ, ਚਾਰ ਪਹਿਰ ਚਾਹੋ ਯੁੱਗ ਹੈ ਸਮਾਨੇ, ਰਹਿਣ ਭਈ ਤਬ ਅੰਤ ਨਾ ਜਾਣੇ, ਇੱਕ ਘੜੀ ਨਾ ਮਿਲਤੇ ਤਾਂ ਕਲ ਯੁੱਗ ਹੋਤਾ, ਹੁਣ ਕਦ ਮਿਲੀ ਹੈ ਪ੍ਰੀ ਤੁਧ ਭਗਵੰਤਾ। ਐਸੀ ਹਿਰਦੇ ਦੀ ਭਾਵਨਾ ਹੁੰਦੀ ਹੈ, ਬੇਨਤੀਆਂ ਕਰਦੇ ਨੇ ਉਹ ਜਗਿਆਸੂ ਜਨ, ਵਾਹਿਗੁਰੂ ਜੀ ਆਪ ਜੀ ਦੇ ਚਰਨਾਂ ਤੋਂ ਪਿਆ ਹੋਇਆ ਵਿਛੋੜਾ ਸਾਡੇ ਪਾਸੋਂ ਸਹਾਰਿਆ ਨਹੀਂ ਜਾਂਦਾ ਹੈ।
1: ਗੁਰ ਮਿਲਾ ਤਾਂ ਮਿਲਾ ਸੁਭਾਏ।
0: ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਕੀ ਉਹਨਾਂ ਜਗਿਆਸੂ ਰੂਪ ਇਸਤਰੀਆਂ ਨੂੰ ਕਦੇ ਪਤੀ ਪਰਮੇਸ਼ਰ ਜੀ ਮਿਲਦੇ ਵੀ ਨੇ? ਹਾਂ ਭਾਈ ਮਿਲਦੇ ਨੇ, ਹਜ਼ੂਰ ਕਿਵੇਂ ਮਿਲਦੇ ਨੇ? ਤੇ ਸਤਿਗੁਰੂ ਜੀ ਫਰਮਾਉਂਦੇ ਨੇ, ਸਤਿਗੁਰ ਮਿਲੈ ਜਿਨ੍ਹਾਂ ਨੂੰ ਪੂਰੇ ਸਤਿਗੁਰੂ ਜੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਮਿਲੇ ਨੇ ਨਾ, ਤਾਂ ਮਿਲੈ ਸੁਭਾਏ। ਫਿਰ ਸਤਿਗੁਰੂ ਜੀ ਸੁਭਾਵਕ ਹੀ, ਸਹਿਜੇ ਹੀ, ਸੁਤੇ ਸਿੱਧ ਹੀ ਪਰਮੇਸ਼ਰ ਜੀ ਦੇ ਨਾਲ ਮੇਲ ਦਿੰਦੇ ਨੇ। ਸੋ ਇਸ ਪ੍ਰਕਾਰ ਇਹ ਮੁਖੀ ਪਾਠ, ਪਹਿਲਾ ਪਾਠ ਸੰਪਰਦਾਇ ਪਾਠ ਸੁਭਾਏ ਹੈ, ਦੂਸਰਾ ਪਾਠ ਅਰਥ ਵਾਸਤੇ ਸੁਭਾਏ ਕੀਤਾ ਜਾਂਦਾ ਹੈ ਉਹਨਾਂ ਸ੍ਰੇਸ਼ਟ ਭਾਵਨਾ ਵਾਲਿਆਂ ਨੂੰ, ਸਤਿਗੁਰੂ ਸੱਚੇ ਪਾਤਸ਼ਾਹ ਜੀ ਪਰਮੇਸ਼ਰ ਜੀ ਦੇ ਨਾਲ ਮਿਲਾ ਦੇਣਾ ਕਰਦੇ ਹਨ ਜੀ।
1: ਨਾਮਹੀਣ ਬਿਨ ਸੈ ਦੁਖ ਪਾਏ।
0: ਸੋ ਮਹਾਰਾਜ ਜਿਹੜੇ ਸਤਿਗੁਰੂ ਜੀ ਨੂੰ ਗੁਰੂ ਧਾਰਨ ਨਹੀਂ ਕਰਦੇ, ਮਹਾਰਾਜ ਉਹਨਾਂ ਦੀ ਫਿਰ ਦਸ਼ਾ ਕੈਸੀ ਹੁੰਦੀ ਏ? ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਭਾਈ ਜਿਨ੍ਹਾਂ ਨੂੰ ਸਤਿਗੁਰੂ ਜੀ ਨਹੀਂ ਮਿਲਿਆ ਉਹਨਾਂ ਨੂੰ ਨਾਮ ਨਹੀਂ ਮਿਲਦਾ। ਸਾਧ ਸੰਗਤ ਜੀ, ਪੁੱਤਰ ਰਤਨ ਦੀ ਪ੍ਰਾਪਤੀ ਤੇ ਉਸੇ ਨੂੰ ਹੋਵੇਗੀ ਨਾ ਜਿਸ ਨੂੰ ਪਤੀ ਮਿਲਿਆ, ਤੇ ਜਿਸ ਬੀਬੀ ਨੂੰ ਪਤੀ ਨਹੀਂ ਮਿਲਿਆ ਉਸ ਨੂੰ ਪੁੱਤਰ ਕਿੱਥੋਂ ਮਿਲ ਜਾਵੇਗਾ? ਨਹੀਂ ਮਿਲ ਸਕਦਾ। ਇਸੇ ਪ੍ਰਕਾਰ ਨਾਮ ਤੇ ਉਸੇ ਨੂੰ ਮਿਲੇਗਾ ਨਾ ਜਿਸ ਨੂੰ ਸਤਿਗੁਰੂ ਜੀ ਮਿਲ ਗਏ, ਤੇ ਜਿਸ ਨੂੰ ਸਤਿਗੁਰੂ ਜੀ ਨਹੀਂ ਮਿਲੇ ਭਾਈ ਨਾਮ ਕਿੱਥੋਂ ਮਿਲੇਗਾ? ਨਹੀਂ ਮਿਲ ਸਕਦਾ। ਹਜ਼ੂਰ ਫਰਮਾਵਣਾ ਕਰਦੇ ਨੇ, ਇਸ ਪ੍ਰਕਾਰ ਜਿਨ੍ਹਾਂ ਨੂੰ ਸਤਿਗੁਰੂ ਜੀ ਨਹੀਂ ਮਿਲੇ, ਜਿਨ੍ਹਾਂ ਨੇ ਸਤਿਗੁਰੂ ਜੀ ਨੂੰ ਗੁਰੂ ਧਾਰਨ ਕੀਤਾ ਹੀ ਨਹੀਂ, ਉਹ ਫਿਰ ਨਾਮ ਤੋਂ ਵੀ ਹੀਣੇ ਹੀ ਰਹਿ ਜਾਂਦੇ ਨੇ, ਖਾਲੀ ਰਹਿ ਜਾਂਦੇ ਨੇ, ਸੱਖਣੇ ਹੀ ਰਹਿ ਜਾਂਦੇ ਨੇ। ਤੇ ਜਿਹੜੇ ਨਾਮ ਤੋਂ ਹੀਣੇ ਨੇ, ਬਿਨਸੈ ਬਾਰ ਬਾਰ 84 ਲੱਖ ਜੂਨੀਆਂ ਵਿੱਚ, ਤ੍ਰਿਗਤ ਜੂਨੀਆਂ ਵਿੱਚ, ਟੇਢੀਆਂ ਜੂਨੀਆਂ ਵਿੱਚ ਆ ਕਰਕੇ ਬਿਨਸੈ ਨਾਸ ਹੁੰਦੇ ਨੇ, ਮਰਦੇ ਨੇ, ਜਨਮ ਅਤੇ ਮਰਨ ਦਾ ਵੱਡਾ ਭਾਰੀ ਦੁੱਖ ਪਾਉਂਦੇ ਹਨ।
1: ਤ੍ਰਿਸ਼ਨਾ ਜਲਿਆ ਭੁੱਖ ਨਾ ਜਾਏ।
0: ਉਹਨਾਂ ਦਾ ਜਿਹੜਾ ਹਿਰਦਾ ਹੈ ਤ੍ਰਿਸ਼ਨਾ ਦੀ ਅੱਗ ਦੇ ਵਿੱਚ ਸਦਾ ਸੜਿਆ ਹੀ ਰਹਿੰਦਾ ਹੈ, ਇਹ ਵੀ ਪਦਾਰਥ ਮਿਲ ਜਾਵੇ, ਉਹ ਵੀ ਮਿਲ ਜਾਵੇ, ਇਸ ਪ੍ਰਕਾਰ ਤ੍ਰਿਸ਼ਨਾ ਦੀ ਅੱਗ ਲਟਾਲਟ ਹਿਰਦੇ ਦੇ ਵਿੱਚ ਮੱਚਦੀ ਰਹਿੰਦੀ ਹੈ, ਤੇ ਜਿੰਨੇ ਮਰਜ਼ੀ ਉਹ ਪਦਾਰਥ ਇਕੱਠੇ ਕਰ ਲੈਣ ਨਾ, ਫਿਰ ਭੁੱਖ ਨਹੀਂ ਮਿਟਦੀ। ਪਦਾਰਥਾਂ ਦੀ ਭੁੱਖ ਹਿਰਦੇ ਦੇ ਅੰਦਰ ਬਣੀ ਰਹਿੰਦੀ ਹੈ ਜੀ। ਕਿਉਂ ਬਣੀ ਰਹਿੰਦੀ ਹੈ? ਬਿਨਾਂ ਸੰਤੋਖ ਨਹੀਂ ਕੋਊ ਰਾਜੈ। ਜਿਸ ਨੂੰ ਸੰਤੋਖ ਨਹੀਂ ਆਉਂਦਾ ਕਦੇ ਰੱਜ ਨਹੀਂ ਸਕਦਾ ਚਾਹੇ ਸਾਰੀ ਦੁਨੀਆਂ ਦੇ ਪਦਾਰਥ ਕਿਉਂ ਨਾ ਮਿਲ ਜਾਣ। ਇਸੇ ਪ੍ਰਕਾਰ ਜਿਹਨਾਂ ਨੇ ਨਾਮ ਨਹੀਂ ਜਪਿਆ ਉਹਨਾਂ ਦੀ ਤ੍ਰਿਸ਼ਨਾ ਨਹੀਂ ਮਿਟਦੀ, ਜਿਹਨਾਂ ਦੀ ਤ੍ਰਿਸ਼ਨਾ ਦੀ ਅੱਗ ਮਿਟਦੀ ਨਹੀਂ ਬੁੱਝਦੀ ਨਹੀਂ ਉਹਨਾਂ ਦੀ ਭੁੱਖ ਨਹੀਂ ਜਾਂਦੀ ਪਦਾਰਥਾਂ ਦੀ, ਮਨ ਕਰਕੇ ਸਦਾ ਭੁੱਖੇ ਹੀ ਰਹਿੰਦੇ ਨੇ। ਢਿੱਡ ਭਰ ਜਾਵੇ ਨੀਅਤ ਭੁੱਖੀ ਰਹਿੰਦੀ ਏ, ਘਰ ਭਰ ਜਾਵੇ ਬੈਂਕ ਅਕਾਊਂਟ ਭਰ ਜਾਣ ਨੀਅਤ ਸਦਾ ਭੁੱਖੀ ਰਹਿੰਦੀ ਏ, ਭਾਈ ਉਹਨਾਂ ਦੀ ਭੁੱਖ ਨਹੀਂ ਜਾਂਦੀ ਹੈ।
1: ਭਾਗਾ ਨਾਮ ਨਾ ਪਾਇਆ ਜਾ,
0: ਮਹਾਰਾਜ ਫਿਰ ਉਹਨਾਂ ਨੂੰ ਨਾਮ ਮਿਲਦਾ ਕਿਉਂ ਨਹੀਂ? ਤੇ ਹਜ਼ੂਰ ਫਰਮਾਉਂਦੇ ਨੇ ਉਹਨਾਂ ਦੇ ਭਾਗ ਹੀ ਨਹੀਂ ਨਾਮ ਪ੍ਰਾਪਤ ਕਰਨ ਜੋਗੇ। ਭਾਗ ਵੀ ਤੇ ਚਾਹੀਦੇ ਨੇ ਨਾ, ਏਡੀ ਕੋਈ ਛੋਟੀ ਚੀਜ਼ ਥੋੜ੍ਹੀ ਹੈ, ਕੋਈ ਸਸਤੀ ਚੀਜ਼ ਥੋੜ੍ਹੀ ਹੈ, ਕੋਈ ਐਵੇਂ ਦੀ ਚੀਜ਼ ਥੋੜ੍ਹੀ ਹੈ ਜਿਹੜੀ ਹਰ ਕਿਸੇ ਨੂੰ ਮਿਲ ਜਾਵੇ। ਹੀਰਾ ਹਰ ਕੋਈ ਤੇ ਨਹੀਂ ਨਾ ਪਹਿਨਦਾ, ਵਿਰਲੇ ਵਿਰਲੇ ਹੀ ਪਹਿਨਦੇ ਨੇ ਨਾ, ਤੇ ਨਾਮ ਦੇ ਰਸੀਏ ਵਿਰਲੇ ਵਿਰਲੇ ਹੀ ਨੇ। ਨਾਮ ਵਿਰਲਿਆਂ ਵਿਰਲਿਆਂ ਨੂੰ ਪ੍ਰਾਪਤ ਹੁੰਦਾ, ਸਭਨਾਂ ਨੂੰ ਪ੍ਰਾਪਤ ਨਹੀਂ ਹੁੰਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਨਾ ਕਰਦੇ ਨੇ, ਭਾਈ ਨਾਮਹੀਣ ਜਿਹੜੇ ਨੇ ਉਹ ਜੰਮਦੇ ਮਰਦੇ ਰਹਿੰਦੇ ਨੇ। ਕਿਉਂ ਜੰਮਦੇ ਮਰਦੇ ਰਹਿੰਦੇ, ਨਾਮ ਕਿਉਂ ਨਹੀਂ ਪ੍ਰਾਪਤ ਹੁੰਦਾ? ਵਿਣ ਭਾਗਾ ਨਾਮ ਨਾ ਪਾਇਆ ਜਾਈ, ਉਹ ਭਾਗਾਂ ਤੋਂ ਹੀਣੇ ਨੇ। ਤੇ ਭਾਗਾਂ ਤੋਂ ਹੀਣਿਆਂ ਦੇ ਪਾਸੋਂ ਸਤਿਗੁਰੂ ਜੀ ਨੂੰ ਗੁਰੂ ਧਾਰਨ ਕਰਕੇ ਨਾਮ ਨਹੀਂ ਪਾਇਆ ਜਾਂਦਾ, ਨਾਮ ਨਹੀਂ ਪ੍ਰਾਪਤ ਹੁੰਦਾ।
1: ਬਹੁਵਿਧ ਥਾਕਾ ਕਰਮ ਕਮਾਏ,
0: ਮਹਾਰਾਜ ਸੰਸਾਰ ਹੋਰ ਵੀ ਤੇ ਬੇਅੰਤ ਪ੍ਰਕਾਰ ਦੇ ਕਰਮ ਕਾਂਡ ਕਰਦਾ ਦੇਖਿਆ ਹੀ ਜਾਂਦਾ ਨਾ, ਕਿ ਉਹਨਾਂ ਕਰਮ ਕਾਂਡਾਂ ਦੇ ਨਾਲ ਜੀਵ ਧਰਦੇ ਨਹੀਂ, ਬੜੇ ਸ਼ਗਨ ਕਰਦੇ ਨੇ, ਬੜੇ ਅਪਸ਼ਗਨ ਕਰਦੇ ਨੇ, ਬੜੇ ਗ੍ਰਹਿ ਨਛੱਤਰ ਮਨਾਉਂਦੇ ਨੇ, ਬੜੇ ਇਸੇ ਪ੍ਰਕਾਰ ਗ੍ਰਹਿਾਂ ਦੀ ਪੂਜਾ ਕਰਦੇ ਨੇ। ਕੋਈ ਚੜ੍ਹਦੇ ਸੂਰਜ ਨੂੰ ਪੂਜਦਾ, ਕੋਈ ਚੰਦ ਨੂੰ ਪੂਜਦਾ ਦੂਜਦੇ ਨੂੰ, ਇਸੇ ਪ੍ਰਕਾਰ ਕੋਈ ਸ਼ਨੀ ਨੂੰ ਪੂਜਦਾ, ਕੋਈ ਦੇਵੀ ਨੂੰ ਪੂਜਦਾ, ਕੋਈ ਦਰਿਆਵਾਂ ਨੂੰ ਪੂਜਦਾ, ਕੋਈ ਜਲ ਦੀ ਪੂਜਾ ਕਰਦੇ ਨੇ, ਕੋਈ ਭੂਮੀ ਦਾ ਪੂਜਨ ਕਰਦੇ ਨੇ, ਕੋਈ ਦੇਵੀ ਦੇਵਤਿਆਂ ਦਾ ਪੂਜਨ ਕਰਦੇ ਨੇ, ਕੋਈ ਮੜੀਆਂ ਮੱਟਾਂ ਨੂੰ ਮੰਨਦੇ ਨੇ, ਕੋਈ ਤੀਰਥ ਇਸ਼ਨਾਨੀ ਨੇ। ਮਹਾਰਾਜ ਕੀ ਉਹਨਾਂ ਕਰਮਾਂ ਦੇ ਨਾਲ ਜੀਵ ਧਰਦੇ ਨਹੀਂ, ਸੰਸਾਰ ਧਰਦਾ ਨਹੀਂ? ਤੇ ਹਜ਼ੂਰ ਫਰਮਾਉਂਦੇ ਨੇ ਬਹੁ ਵਿਧ ਥਾਕਾ, ਇਹ ਸਾਰਾ ਸੰਸਾਰ ਬਹੁਤ ਵਿਧੀਆਂ ਦੇ ਕਰਮ ਕਾਂਡ ਕਰਦਾ ਕਰਦਾ ਥੱਕ ਗਿਆ ਹੈ। ਇਸ ਪ੍ਰਕਾਰ ਕਰਮ ਕਮਾਏ, ਬੜੇ ਕਰਮ ਕਮਾਏ, ਸ਼ਕਾਮ ਕਰਮ ਕਮਾਏ, ਕਰਮ ਕਾਂਡ ਕਮਾਉਣਾ ਕੀਤੇ, ਪਰ ਉਹਨਾਂ ਦੇ ਨਾਲ ਜੀਵ ਤਰਦੇ ਨਹੀਂ। ਭਾਈ ਤਾਰਨਹਾਰ ਕੇਵਲ ਤਾਂ ਕੇਵਲ ਨਾਮ ਹੈ।
1: ਗੁਣ ਬਾਣੀ ਵੇਦ ਵਿਚਾਰ,
0: ਮਹਾਰਾਜ ਫਿਰ ਵੱਡੇ ਵੱਡੇ ਪੰਡਿਤ ਵਿਦਵਾਨ ਵੀ ਤੇ ਦੇਖੇ ਜਾਂਦੇ ਨੇ ਨਾ, ਵੇਦਾਂ ਦੀ ਵਿਚਾਰ ਕਰਦੇ ਨੇ, ਬੜੇ ਉੱਤਮ ਬਚਨ ਮੂਝੋ ਬੋਲ ਬੋਲ ਕੇ ਕਹਿੰਦੇ ਨੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਭਾਈ ਤ੍ਰੈ ਗੁਣ ਵਿਸ਼ਿਆ ਵੇਦਾ, ਜਿਹੜੇ ਵੇਦ ਨੇ ਉਹ ਵੀ ਤੇ ਤਿੰਨਾਂ ਗੁਣਾਂ ਨੂੰ ਹੀ ਕਥਨ ਕਰਦੇ ਨੇ ਨਾ। ਇਸ ਪ੍ਰਕਾਰ ਜਿਹੜੇ ਤਾਮਸੀ ਬਿਰਤੀ ਵਾਲੇ ਨੇ ਉਹਨਾਂ ਵਾਸਤੇ ਕਰਮ ਕਾਂਡ, ਇਸੇ ਪ੍ਰਕਾਰ ਉਸ ਤੋਂ ਅੱਗੇ ਹੈ ਉਪਾਸ਼ਨਾ ਜੋ ਰਜੋਗੁਣੀ ਪ੍ਰਧਾਨ ਬਿਰਤੀ ਵਾਲੇ ਨੇ, ਜੋ ਸਤੋਗੁਣੀ ਬਿਰਤੀ ਵਾਲੇ ਨੇ, ਰਿਧੀਆਂ ਸਿੱਧੀਆਂ ਪ੍ਰਾਪਤ ਕਰਕੇ ਦੂਜਿਆਂ ਨੂੰ ਵਸ ਕਰ ਲਈਏ, ਉਹਨਾਂ ਦੇ ਵਾਸਤੇ ਉਪਾਸ਼ਨਾ। ਇਹ ਤਿੰਨ ਕਰਮ ਹੀ ਜਿਹੜੇ ਨੇ ਮਾਇਆ ਦੇ, ਇਹ ਵੇਦਾਂ ਨੇ ਕਥਨ ਕੀਤੇ ਨੇ। ਸੋ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਤ੍ਰੈ ਗੁਣ ਬਾਣੀ ਵੇਦ ਵਿਚਾਰ, ਉਹ ਪੰਡਿਤ ਜਨ ਵਿਦਵਾਨ ਜਨ ਵੀ ਵੇਦਾਂ ਦੀ ਬਾਣੀ ਦੁਆਰਾ ਤਿੰਨਾਂ ਗੁਣਾਂ ਦੀ ਹੀ ਵਿਚਾਰ ਕਹਿ ਕਰਕੇ ਸੁਣਾਉਂਦੇ ਹਨ।
1: ਵਿਖਿਆ ਮੈਲ ਵਿਖਿਆ ਵਾਪਾਰ,
0: ਇਸ ਪ੍ਰਕਾਰ ਜਿਹੜੇ ਤਿੰਨਾਂ ਗੁਣਾਂ ਵਿੱਚ ਹੀ ਲੱਗੇ ਰਹਿੰਦੇ ਨੇ ਨਾ ਭਾਈ, ਉਹ ਮੈਲ ਰੂਪ ਵਿਸ਼ੇ ਵਿਕਾਰਾਂ ਵਿੱਚ ਹੀ ਲੱਗੇ ਰਹਿੰਦੇ ਨੇ, ਮੈਲ ਰੂਪ ਮਾਇਆ ਦੇ ਮੋਹ ਵਿੱਚ ਹੀ ਲੱਗੇ ਰਹਿੰਦੇ ਨੇ, ਅਰਥਾਤ ਮਾਇਆ ਦੇ ਮੂੰਹ ਨੂੰ ਮਨ ਵਿੱਚ ਧਾਰਨ ਕਰਦੇ ਨੇ। ਵਿਖਿਆ ਵਾਪਾਰ, ਅਤੇ ਇਸੇ ਪ੍ਰਕਾਰ ਵਿਖਿਆ ਨਾਮ ਵਿਸ਼ੇ ਵਿਕਾਰਾਂ ਦੇ ਵਪਾਰ ਭੋਗਣ ਦੇ ਵਿੱਚ ਲੱਗੇ ਰਹਿੰਦੇ ਨੇ। ਵਿਖਿਆ ਮੈਲ, ਵਿਸ਼ੇ ਵਿਕਾਰਾਂ ਨੂੰ ਕਮਾਉਂਦੇ ਨੇ, ਜੀਵਨ ਦੇ ਅੰਦਰ ਮੈਲ ਹੀ ਮੈਲ, ਮਨ ਦੇ ਅੰਦਰ ਮੈਲ ਹੀ ਮੈਲ ਵਧਾਉਂਦੇ ਨੇ, ਤੇ ਵਿਸ਼ਿਆਂ ਦੇ ਵਿੱਚ ਲੱਗ ਕਰਕੇ ਵਿਸ਼ਿਆਂ ਨੂੰ ਹੀ ਭੋਗਣੇ ਰੂਪੀ ਉਹ ਵਪਾਰ ਕਰਦੇ ਹਨ।
1: ਭਾਈ
0: ਐਸੇ ਜਿਹੜੇ ਪ੍ਰਾਣੀ ਨੇ ਨਾ ਤਿੰਨਾਂ ਗੁਣਾਂ ਵਿੱਚ ਲੱਗੇ ਹੋਏ, ਉਹ ਜਨਮ ਨੂੰ ਭੋਗ ਕਰਕੇ ਮਰ ਜਾਂਦੇ ਨੇ, ਫਿਰ ਨਰਕਾਂ ਦੇ ਵਿੱਚ ਪੈ ਕਰਕੇ ਅਤੇ 84 ਲੱਖ ਜੂਨੀਆਂ ਵਿੱਚ ਆ ਕਰਕੇ ਬਹੁਤਾ ਖੱਜਲ ਖੁਆਰ ਦੁਖੀ ਹੁੰਦੇ ਹਨ।
1: ਗੁਰਮੁਖ ਉਤਰਿਆ ਗੁਣ ਉਰਤਹਾਰ,
0: ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਨਾਮ ਦੇ ਰਸੀਏ ਕਿਵੇਂ ਤਰਦੇ ਨੇ? ਸਤਿਗੁਰੂ ਜੀ ਬਚਨ ਕਰਦੇ ਨੇ ਜਿਹੜੇ ਨਾਮ ਦੇ ਰਸੀਏ ਨੇ, ਗੁਰਮੁਖ ਮਨਮੁਖਤਾਈ ਨੂੰ ਛੱਡ ਕੇ ਗੁਰਮੁਖਤਾਈ ਨੂੰ ਧਾਰਨ ਕਰਦੇ ਨੇ। ਗੁਰਮੁਖ ਜਿਨ੍ਹਾਂ ਨੇ ਪੂਰੇ ਗੁਰੂ ਜੀ ਨੂੰ ਧਾਰਨ ਕੀਤਾ, ਪਾਠ ਹੈ ਤੁਰਿਆ, ਤੁਰਿਆ ਗੁਣ ਉਰਧਾਰ, ਮਾਇਆ ਦੇ ਤਿੰਨਾਂ ਗੁਣਾਂ ਤੋਂ ਰਜੋ ਗੁਣ ਤਮੋ ਗੁਣ ਸਤੋ ਗੁਣ ਤੋਂ ਉੱਪਰ ਹੈ ਤੁਰਿਆ ਗੁਣ, ਤੁਰਿਆ ਪਦ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਭਾਈ ਉਹ ਗੁਣ ਗ੍ਰਾਹੀ ਹੋਣ ਕਰਕੇ ਤੁਰਿਆ ਪਦ ਦੀ ਅਵਸਥਾ ਨੂੰ ਹਿਰਦੇ ਦੇ ਅੰਦਰ, ਉਰ ਨਾਮ ਹਿਰਦੇ ਦਾ, ਹਿਰਦੇ ਦੇ ਅੰਦਰ ਧਾਰਨ ਕਰਦੇ ਨੇ। ਗਿਆਨ ਅਰੂੜ ਅਵਸਥਾ ਨੂੰ ਧਾਰਨ ਕਰਦੇ ਨੇ, ਤਿੰਨਾਂ ਹੀ ਗੁਣਾਂ ਤੋਂ ਉੱਚੀ ਉਪਰਾਮ ਆਪਣੇ ਸੁਰਤ ਨੂੰ ਮਨਦੀ ਨੂੰ ਰੱਖਦੇ ਨੇ ਤੇ ਨਾਮ ਦੇ ਵਿੱਚ ਚਿੱਤ ਨੂੰ ਇਕਾਗਰ ਕਰਕੇ ਤੁਰਿਆ ਪਦ ਦੇ ਵਿੱਚ ਹਿਰਦੇ ਦੇ ਟਿਕਾ ਦੇ ਅੰਦਰ ਟਿਕੇ ਰਹਿੰਦੇ ਹਨ
1: ਜੀਓ।
0: ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਜਿਹੜੇ ਗੁਰੂ ਜੀ ਨੂੰ ਮੰਨਦੇ ਨੇ, ਗੁਰਮੁਖ ਪਿਆਰੇ ਨੇ, ਆਪ ਜੀ ਉਹਨਾਂ ਨੂੰ ਸਨਮਾਨ ਦਿੰਦੇ ਹੋ ਤੇ ਹਜ਼ੂਰ ਬਚਨ ਕਰਦੇ ਨੇ ਭਾਈ, ਜਿਹੜੇ ਕੋਈ ਪੂਰੇ ਸਤਿਗੁਰੂ ਜੀ ਨੂੰ ਮੰਨਦੇ ਨੇ ਨਾ, ਸਭ ਕੋਏ ਸਾਰਾ ਸੰਸਾਰ ਉਹਨਾਂ ਨੂੰ ਮੰਨਦਾ। ਜਿਨ ਨਾਨਕ ਸਤਿਗੁਰ ਪੂਜਿਆ ਤਿੰਨ ਹਰ ਪੂਜ ਕਰਾਵਾ, ਜਿਨ੍ਹਾਂ ਨੇ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਪੂਜਿਆ ਨਾ, ਪਰਮੇਸ਼ਰ ਜੀ ਨੇ ਜਗਤ ਦੇ ਅੰਦਰ ਉਹਨਾਂ ਦਾ ਪੂਜਨ ਕਰਵਾ ਦਿੱਤਾ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਭਾਈ, ਗੁਰੂ ਕਾ ਪੂਜਨ ਹੈ ਹੀ ਐਸਾ, ਜਿਹੜਾ ਸਤਿਗੁਰੂ ਜੀ ਨੂੰ ਮੰਨ ਲੈਂਦਾ ਸਾਰਾ ਸੰਸਾਰ ਉਹਨਾਂ ਦੇ ਬਚਨਾਂ ਨੂੰ ਤੇ ਉਹਨਾਂ ਨੂੰ ਮੰਨਦਾ ਹੈ।
1: ਗੁਰ ਬਚਨੀ ਮਨ ਸੀਤਲ ਹੋ,
0: ਸਤਿਗੁਰੂ ਜੀ ਦੇ ਬਚਨਾਂ ਨੂੰ ਮੰਨ ਕਰਕੇ ਉਹਨਾਂ ਗੁਰਮੁਖਾਂ ਦਾ ਮਨ ਸੀਤਲ ਹੋ ਜਾਂਦਾ। ਉਹ ਸੀਤਲ ਮਨ ਵਾਲੇ ਜੋ ਮੁਖ ਦੇ ਵਿੱਚੋਂ ਬਾਣੀ ਉਚਾਰਦੇ ਨੇ ਨਾ, ਅੰਮ੍ਰਿਤ ਬਚਨ ਸਾਧ ਕੀ ਬਾਣੀ, ਸਾਧੂ ਜਨ ਸਾਧ ਸੰਗਤ ਜੀ, ਇੱਕ ਸਧਾਰਨ ਜਿਹਾ ਬੋਲ ਵੀ ਕਿਸੇ ਨੂੰ ਬੋਲ ਦੇਣ ਨਾ ਤੇ ਸੁਣਨ ਵਾਲੇ ਦੇ ਮਨ ਨੂੰ ਠੰਡ ਪੈ ਜਾਂਦੀ ਹੈ, ਮੈਨੂੰ ਮਹਾਂਪੁਰਖਾਂ ਨੇ ਇਹ ਬਚਨ ਕੀਤਾ ਹੈ, ਐਸੀ ਬਖਸ਼ਿਸ਼ ਹੁੰਦੀ ਹੈ। ਹਜ਼ੂਰ ਬਚਨ ਕਰਨਾ ਕਰਦੇ ਨੇ ਭਾਈ, ਇਸ ਪ੍ਰਕਾਰ ਸਤਿਗੁਰੂ ਜੀ ਦੇ ਬਚਨਾਂ ਨੂੰ ਕਮਾਉਣ ਕਰਕੇ ਉਹਨਾਂ ਦੇ ਜਿਹੜੇ ਮਨ ਨੇ ਉਹ ਠੰਡੇ ਠਾਰ ਸੀਤਲ ਹੋ ਜਾਂਦੇ ਨੇ, ਐਸੇ ਠੰਡੇ ਠਾਰ ਚੰਦਨ ਚਾਂਦਨਾ ਸਰਦ ਰੁੱਤ ਮੂਲ ਨਾ ਮਿਟਈ ਘਾਮ, ਸੀਤਲ ਥੀਵੈ ਨਾਨਕਾ ਜਪੰਦੜ ਉਹ ਹਰ ਨਾਮ। ਹਰ ਇੱਕ ਪ੍ਰਾਣੀ ਕ੍ਰਿਝਿਆ ਫਿਰਦਾ, ਗੁੱਸੇ ਵਿੱਚ ਸੜਿਆ ਫਿਰਦਾ, ਤ੍ਰਿਸ਼ਨਾ ਦੀ ਅੱਗ ਵਿੱਚ ਮੱਚਿਆ ਫਿਰਦਾ, ਜਿਸ ਨੂੰ ਦੇਖ ਲਓ ਕ੍ਰੋਧ ਨਾਲ ਭਰਿਆ ਫਿਰਦਾ, ਦੋਵੇਂ ਜੀ ਆਪਸ ਵਿੱਚ ਲੜੇ ਜਾਂਦੇ ਨੇ, ਬੱਚੇ ਆਪਸ ਵਿੱਚ ਲੜੀ ਜਾਂਦੇ ਨੇ, ਮਾਤਾ ਪਿਤਾ ਬੱਚਿਆਂ ਦੇ ਗੁੱਸਾ ਕੱਢੀ ਜਾਂਦੇ ਨੇ, ਲੜਾਈ ਆਪਸ ਵਿੱਚ ਦੀ ਗੁੱਸਾ ਬੱਚਿਆਂ ਦਾ, ਕਿਸੇ 'ਤੇ ਵਾਸ ਨਾ ਚੱਲਿਆ ਤੇ ਗੁਆਂਢੀਆਂ 'ਤੇ ਸਹੀ, ਉਸੇ ਨਾ ਚੱਲਿਆ ਤੇ ਗੁਰੂ ਘਰ ਆ ਗਏ, ਆ ਕੇ ਗ੍ਰੰਥੀ ਸਿੰਘ 'ਤੇ ਹੀ ਰੋਬ ਮਾਰੀ ਜਾਣਾ। ਸੜਿਆ ਫਿਰਦਾ ਸੰਸਾਰ, ਕਿਉਂ ਸੜਿਆ ਫਿਰਦਾ ਜੀ? ਕੱਲ ਤਾਤੀ, ਕਲਯੁੱਗ ਦੀ ਕਿਰਿਆ ਪਾਪਾਂ ਵਾਲੀ ਬੜੀ ਤੱਤੀ ਹੈ, ਸਭਨਾ ਦੇ ਮਨ ਨੂੰ ਤਪਾ ਰਹੀ ਹੈ, ਫਿਰ ਹਿਰਦੇ ਠੰਡੇ ਕਿਵੇਂ ਹੋਣ? ਠੰਡਾ ਹਰ ਨਾਉ, ਪਰਮੇਸ਼ਰ ਜੀ ਦਾ ਨਾਮ ਠੰਡਾ ਹੈ, ਸੀਤਲ ਹੈ। ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਦਾ ਜਪ ਕਰਨੇ ਵਾਲਿਆਂ ਨੂੰ ਸਾਧ ਸੰਗਤ ਜੀ, ਪਰਮੇਸ਼ਰ ਜੀ ਨੇ ਕਿਰਪਾਲਤਾ ਕਰਕੇ ਹਿਰਦੇ ਦੇ ਅੰਦਰ ਠੰਡਕ ਦੇ ਦਿੱਤੀ ਹੈ, ਸੀਤਲਤਾ ਹੀ ਦੇ ਦਿੱਤੀ ਹੈ। ਸੋ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ ਭਾਈ, ਸਤਿਗੁਰੂ ਜੀ ਦੇ ਬਚਨਾਂ ਨੂੰ ਮੰਨਣੇ ਕਮਾਉਣੇ ਕਰਕੇ ਗੁਰਮੁਖ ਜਨਾਂ ਦੇ ਜਿਹੜੇ ਮਨ ਨੇ ਉਹ ਸੀਤਲ ਠੰਡੇ ਠਾਰ ਹੋ ਰਹੇ ਹਨ।
1: ਸਹਜੁਗ ਸੋਭਾ ਨਿਰਮਲ ਜਨ ਸੋਏ,
0: ਭਾਈ ਜਿਹੜੇ ਨਾਮ ਦੇ ਰਸੀਏ ਨੇ ਨਾ, ਉਹਨਾਂ ਦੀ ਯੁੱਗ ਸੋਭਾ ਚਾਰੇ ਹੀ ਯੁੱਗਾਂ ਦੇ ਵਿੱਚ ਹੁੰਦੀ ਹੈ। ਸਤਯੁਗ ਦੇ, ਤ੍ਰੇਤੇ ਦੇ, ਦੁਆਪਰ ਦੇ, ਕਲਯੁੱਗ ਦੇ ਭਗਤ ਸਾਰਿਆਂ ਭਗਤਾਂ ਦੀ ਜਿਹੜੀ ਸੋਭਾ ਜਗਤ ਦੇ ਅੰਦਰ ਪ੍ਰਗਟੀ ਹੈ ਨਾ, ਚਾਹੋ ਯੁੱਗ ਸੋਭਾ ਨਿਰਮਲ ਜਨ ਸੋਏ, ਜਿਹੜੇ ਜਨ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਨੂੰ ਜਪ ਕਰਕੇ ਨਿਰਮਲ ਹਿਰਦਿਆਂ ਵਾਲੇ ਹੋਏ ਨੇ, ਉਹਨਾਂ ਦੀ ਸੋਭਾ ਚਾਰੇ ਹੀ ਯੁੱਗਾਂ ਦੇ ਅੰਦਰ ਪ੍ਰਗਟ ਹੈ। ਹਰ ਯੁੱਗ ਯੁੱਗ ਭਗਤ ਉਪਾਇਆ ਤੇ ਯੁੱਗਾ ਯੁੱਗਾਂ ਦੇ ਅੰਦਰ ਭਗਤ ਪੈਦਾ ਕੀਤੇ ਤੇ ਸੋਭਾ ਵੀ ਆਪ ਹੀ ਪ੍ਰਗਟ ਕੀਤੀ। ਧਰੂ ਪ੍ਰਹਿਲਾਦ ਜੀ ਵਰਗੇ ਜਿਹੜੇ ਭਗਤ ਨੇ ਸਤਯੁੱਗ ਦੇ ਸਮੇਂ ਦੇ ਅੰਦਰ ਹੋਏ, ਕਲਯੁੱਗ ਆ ਗਿਆ ਤੇ ਅੱਜ ਵੀ ਉਹਨਾਂ ਦੀ ਸੋਭਾ ਹੈ। ਸਾਧ ਸੰਗਤ ਜੀ, ਹਰ ਕਿਸੇ ਦੀ ਪ੍ਰਣਾਲੀ 'ਤੇ ਚੱਲਦੀ ਹੈ ਨਾ, ਸਜਰਾ 'ਤੇ ਚੱਲਦਾ ਹੀ ਹੈ ਨਾ, ਕੁਰਸੀਨਾਮਾ 'ਤੇ ਚੱਲਦਾ ਹੀ ਹੈ ਨਾ। ਜੇ ਕਹਿ ਦਿੱਤਾ ਜਾਵੇ ਅੱਜ ਤੋਂ 10 ਪੀੜ੍ਹੀਆਂ ਪਹਿਲਾਂ ਤੁਹਾਡੇ ਵੱਡੇ ਕਿਸੇ ਬਜ਼ੁਰਗ ਦਾ ਨਾਮ ਦੱਸੋ, ਦਾਦਾ ਜੀ ਦੇ ਦਾਦਾ ਜੀ, ਉਸਦੇ ਦਾਦਾ ਜੀ ਅਤੇ ਉਸਦੇ ਦਾਦਾ ਜੀ ਕੌਣ ਸਨ? ਸਾਧ ਸੰਗਤ ਜੀ, 200-250 ਸਾਲ ਹੋਇਆ ਹੋਵੇਗਾ 10 ਪੀੜ੍ਹੀਆਂ ਗੁਜ਼ਰਿਆਂ ਨੂੰ, ਪਰ ਆਪਣੇ ਕੋਈ 7ਵੇਂ, 8ਵੇਂ, 10ਵੇਂ ਬਜ਼ੁਰਗ ਦਾ ਨਾਮ ਨਹੀਂ ਦੱਸ ਸਕਦਾ। ਬਹੁਤੇ ਤਾਂ ਉਹ ਨੇ ਦਾਦਾ ਜੀ ਦਾ ਨਾਮ ਤਾਂ ਪਤਾ, ਪੜਦਾਦਾ ਜੀ ਦਾ ਵੀ ਨਹੀਂ ਪਤਾ। ਅਤੇ ਜੇ ਕਿਸੇ ਨੂੰ ਪੜਦਾਦਾ ਜੀ ਦਾ ਨਾਮ ਪਤਾ ਤਾਂ ਨਗਰ ਦਾਦਾ ਜੀ ਦਾ ਨਹੀਂ ਪਤਾ। ਪਰ ਸਾਧ ਸੰਗਤ ਜੀ, ਯੁੱਗ ਬੀਤ ਗਏ, ਸਦੀਆਂ ਬੀਤ ਗਈਆਂ, ਲੱਖਾਂ ਸਾਲ ਬੀਤ ਗਏ, ਭਗਤਾਂ ਦੇ ਨਾਮ ਅੱਜ ਵੀ ਪ੍ਰਗਟ ਨੇ। ਸਤਿਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਪੁੱਛਿਆ ਸੀ ਨਾ ਸਿੱਖਾਂ ਨੇ, ਮਹਾਰਾਜ ਨਾਮ ਜਪਣੇ ਦਾ ਪ੍ਰਤਾਪ ਕਿੰਨਾ ਕਾ, ਕੀ ਮਹੱਤਵ ਹੈ? ਸਤਿਗੁਰੂ ਜੀ ਨੇ ਬਚਨ ਕੀਤਾ, ਕਹਿੰਦੇ ਭਾਈ, ਭਗਤ ਕਬੀਰ ਸਾਹਿਬ ਜੀ ਦੇ ਸਮੇਂ ਰਾਜਾ ਕੌਣ ਸੀ? ਸਾਰਿਆਂ ਨੂੰ ਪੁੱਛਿਆ, ਕਿਸੇ ਨੂੰ ਜਵਾਬ ਨਾ ਆਇਆ ਤੇ ਸਤਿਗੁਰੂ ਜੀ ਨੇ ਬਚਨ ਕੀਤਾ, ਦੇਖੋ ਜਿਹੜਾ ਰਾਜਾ ਹੁਕਮ ਦਿੰਦਾ ਭਗਤ ਕਬੀਰ ਜੀ ਨੂੰ ਜਾਨੋ ਮਾਰ ਦਿਓ, ਗੰਗਾ ਵਿੱਚ ਡੋਬ ਕੇ ਮਾਰ ਦਿਓ, ਹਾਥੀ ਦੇ ਪੈਰਾਂ ਦੇ ਹੇਠਾਂ ਲਿਤਾੜ ਕੇ ਮਾਰ ਦਿਓ, ਅੱਗ ਵਿੱਚ ਪਾ ਕੇ ਸਾੜ ਦਿਓ, ਅੱਜ ਉਸ ਰਾਜੇ ਦੇ ਨਾਮ ਨੂੰ ਕੋਈ ਨਹੀਂ ਜਾਣਦਾ ਜਿਸ ਦਾ ਹੁਕਮ ਚੱਲਦਾ ਸੀ, ਜਿਹੜਾ ਮਹਿਲਾਂ ਅਤੇ ਖਜ਼ਾਨਿਆਂ ਦਾ ਮਾਲਕ ਸੀ, ਜਿਹੜਾ ਫੌਜਾਂ ਦਾ ਮਾਲਕ ਸੀ, ਤੋਪਾਂ ਦੇ ਨਾਲ ਜਿਸ ਨੂੰ ਸਲਾਮੀਆਂ ਦਿੱਤੀਆਂ ਜਾਂਦੀਆਂ ਸਨ, ਜੋ ਸੋਨੇ ਦੇ ਭੂਸ਼ਣ ਪਹਿਣ ਕਰਕੇ ਹੁਕਮ ਦਿੰਦਾ ਸੀ। ਅੱਜ ਉਸ ਰਾਜੇ ਨੂੰ ਤੇ ਕੋਈ ਨਹੀਂ ਜਾਣਦਾ, ਪਰ ਜਿਸ ਨੂੰ ਗਰੀਬ ਸ਼ੂਦਰ ਕਹਿ ਕਰਕੇ ਦੁਰਕਾਰਦੇ ਸਨ, ਨੀਵਾ ਦਿਖਾਉਣ ਦਾ ਯਤਨ ਕਰਦੇ ਸਨ ਪੰਡਿਤ, ਉਸ ਭਗਤ ਜੀ ਦੀ ਵਡਿਆਈ ਉਦੋਂ ਵੀ ਪ੍ਰਗਟ ਸੀ ਤੇ ਅੱਜ ਵੀ ਪ੍ਰਗਟ ਹੈ। ਉਸ ਭਗਤ ਕਬੀਰ ਜੀ ਦਾ ਨਾਮ ਸਾਰਾ ਜਗਤ ਜਾਣਦਾ, ਬੱਚਾ ਬੱਚਾ ਜਾਣਦਾ, ਪਰ ਰਾਜੇ ਦਾ ਨਾਮ ਕੋਈ ਵੀ ਨਹੀਂ ਜਾਣਦਾ। ਇਹ ਨਾਮ ਦਾ ਪ੍ਰਤਾਪ ਹੈ। ਇਸ ਪ੍ਰਕਾਰ ਭਗਤ ਜਨ ਸਦਾ ਪ੍ਰਗਟ ਹੁੰਦੇ ਨੇ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ ਭਾਈ, ਇਸ ਪ੍ਰਕਾਰ ਚਹੁ ਯੁਗ ਸੋਭਾ ਨਿਰਮਲ ਜਨ ਸੋਏ, ਜਿਨ੍ਹਾਂ ਜਨਾਂ ਦੇ ਹਿਰਦੇ ਨਿਰਮਲ ਹੋਏ ਨੇ ਚਾਰੇ ਯੁੱਗਾਂ ਦੇ ਵਿੱਚ ਉਹਨਾਂ ਦੀ ਸੋਭਾ ਹੁੰਦੀ ਹੈ ਜੀਓ।
1: ਗੁਰਮੁਖ ਬਿਰਲਾ ਕੋਇ,
0: ਮਹਾਰਾਜ ਜਿਨ੍ਹਾਂ ਦੀ ਸੋਭਾ ਚਾਰੇ ਯੁੱਗਾਂ ਦੇ ਵਿੱਚ ਪ੍ਰਗਟ ਹੋਵੇ, ਐਸੇ ਕਿੰਨੇ ਕੁ ਨੇ? ਤੇ ਸਤਿਗੁਰੂ ਜੀ ਬਚਨ ਕਰਦੇ ਨੇ ਭਾਈ, ਉਹ ਟੋਲਿਆਂ ਦੇ ਟੋਲੇ ਨਹੀਂ ਤੁਰੇ ਫਿਰਦੇ, ਉਹ ਇਸ ਪ੍ਰਕਾਰ ਜਥਿਆਂ ਦੇ ਜਥੇ ਬਣਾ ਕਰਕੇ ਨਹੀਂ ਤੁਰੇ ਫਿਰਦੇ, ਉਹ ਹਜ਼ਾਰਾਂ ਦੀ ਲੱਖਾਂ ਦੀ ਗਿਣਤੀ ਦੇ ਵਿੱਚ ਭੀੜਾਂ ਬਣਾ ਕੇ ਨਹੀਂ ਤੁਰੇ ਫਿਰਦੇ। ਐਸੇ ਜਿਹੜੇ ਜਾਣਦੇ ਨਾ, ਕੋਟਨ ਮਹਿ ਨਾਨਕ ਕੋਉ ਨਾਰਾਇਣ ਜਿਹ ਚੀਤ, ਕਰੋੜਾਂ ਦੇ ਵਿੱਚੋਂ ਕੋਈ ਗੁਰਮੁਖ ਵਿਰਲਾ ਹੋਇਆ ਕਰਦਾ, ਨਾਨਕ ਗੁਰਮੁਖ ਵਿਰਲਾ ਕੋਏ, ਵੱਡੀ ਭਾਰੀ ਭੀੜ ਚੋਂ ਕਈ ਕਰੋੜਾਂ ਦੇ ਵਿੱਚੋਂ ਕੋਈ ਵਿਰਲਾ ਹੋਇਆ ਕਰਦਾ, ਐਸਾ ਗੁਰਮੁਖ ਜਿਸ ਦਾ ਹਿਰਦਾ ਸੀਤਲ ਹੋਇਆ, ਜਿਸ ਨੇ ਸੰਤੋਖ ਨੂੰ ਧਾਰਨ ਕੀਤਾ, ਜਿਸ ਦੀ ਤ੍ਰਿਸ਼ਨਾ ਦੀ ਅੱਗ ਬੁੱਝ ਗਈ ਹੈ, ਜਿਸ ਦਾ ਵਿਛੋੜਾ ਪਰਮੇਸ਼ਰ ਜੀ ਦੇ ਨਾਲੋਂ ਮਿਟ ਗਿਆ, ਜਿਸ ਨੇ ਪਲ ਪਲ ਸਤਿਗੁਰੂ ਜੀ ਤੋਂ ਨਾਮ ਹੀ ਮੰਗਿਆ, ਕਿਰਪਾ ਦੇ ਬੱਦਲ ਸਰੂਪ ਹੋ ਕਰਕੇ ਪੂਰੇ ਸਤਿਗੁਰਾਂ ਨੇ ਅੰਮ੍ਰਿਤ ਜਲ ਦੀ ਉਪਦੇਸ਼ ਰੂਪੀ ਵਰਖਾ ਕਰਕੇ ਜਿਨ੍ਹਾਂ ਦੇ ਹਿਰਦਿਆਂ ਨੂੰ ਸ਼ੀਤਲ ਕਰ ਦਿੱਤਾ, ਠਾਰ ਦਿੱਤਾ, ਚੌਹਾਂ ਯੁੱਗਾਂ ਦੇ ਵਿੱਚ ਜਿਨ੍ਹਾਂ ਦੀ ਸੋਭਾ ਹੋਈ ਹੈ ਭਾਈ, ਐਸੇ ਵਿਰਲੇ ਵਿਰਲੇ ਗੁਰਮੁਖ ਪਿਆਰੇ ਵਾਹਿਗੁਰੂ ਜੀ ਦੀ ਬੰਦਗੀ ਕਰਨ ਵਾਲੇ ਹਨ। ਇਸ ਪ੍ਰਕਾਰ ਸਾਧ ਸੰਗਤ ਜੀ, ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਸ਼ਬਦਾਂ ਦੀ ਇੱਥੇ ਸਮਾਪਤੀ ਹੁੰਦੀ ਹੈ। ਪਹਿਲਾਂ ਪੰਜ ਅੰਕ ਆਇਆ, ਜਿਸ ਦਾ ਭਾਵ ਹੈ ਇਸ ਸ਼ਬਦ ਦੇ ਪੰਜ ਬੰਦ ਪੰਜ ਪਦੇ ਨੇ, ਉਸ ਦੇ ਅੱਗੇ ਚਾਰ ਅੰਕ ਆਇਆ, ਜਿਸ ਤੋਂ ਭਾਵ ਹੈ ਕਿ ਦੂਜੇ ਸੁਰਤਾਲ ਘਰ ਦੇ ਵਿੱਚ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਇਹ ਚਾਰ ਸ਼ਬਦ ਆਏ ਨੇ। ਨੌ ਸ਼ਬਦ ਪਹਿਲਾਂ ਪਹਿਲੇ ਸੁਰਤਾਲ ਘਰ ਦੇ ਵਿੱਚ ਆਏ ਨੇ, ਚਾਰ ਇਹ ਹੋ ਗਏ। ਅੱਗੇ 13 ਅੰਕ ਆ ਗਿਆ ਕਿ ਸ੍ਰੀ ਗੁਰੂ ਅਮਰਦਾਸ ਸਾਹਿਬ ਜੀਆਂ ਦੇ 13 ਸ਼ਬਦ ਨੇ। ਇਸ ਪ੍ਰਕਾਰ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਆਂ ਦੇ 9 ਸ਼ਬਦ ਆਏ ਨੇ, ਅੱਗੇ 9 ਅੰਕ ਆ ਗਿਆ। 13 ਤੇ 9 22 ਹੁੰਦੇ ਨੇ, ਅੱਗੇ ਸਤਿਗੁਰੂ ਜੀ ਨੇ 22 ਅੰਕ ਲਿਖ ਦਿੱਤਾ, ਭਾਵ ਇੱਥੋਂ ਤੱਕ 22 ਸ਼ਬਦ ਪਹਿਲੇ ਅਤੇ ਤੀਜੇ ਪਾਤਸ਼ਾਹ ਜੀ ਦੇ ਮਲਾਰ ਰਾਗ ਦੇ ਵਿੱਚ ਆ ਚੁੱਕੇ ਨੇ। ਇਸ ਪ੍ਰਕਾਰ ਇਹ ਗਿਣਤੀਆਂ ਤੇ ਗਿਣਤੀਆਂ ਦੇ ਜੋੜ ਸਤਿਗੁਰੂ ਅਰਜਨ ਦੇਵ ਸਾਹਿਬ ਜੀਆਂ ਨੇ ਲਿਖਵਾਏ ਨੇ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਦੇ ਵੀ ਕੋਈ ਵੀ ਸ਼ਬਦ ਨੂੰ ਨਾ ਤੇ ਘਟਾ ਸਕੇ ਤੇ ਨਾ ਵਧਾ ਸਕੇ। ਜੋੜ ਵਿੱਚ ਗਿਣੇ ਜਾਣਗੇ ਸ਼ਬਦ ਪੂਰੇ ਨੇ, ਕੋਈ ਘਾਟਾ ਵਾਧਾ ਤੇ ਨਹੀਂ। ਬੰਦ ਤੱਕ ਦੀ ਗਿਣਤੀ ਲਿਖੀ ਕਿ ਪੰਜ ਬੰਦ ਹੋਏ ਨੇ, ਕੋਈ ਬੰਦ ਘਟਾ ਨਾ ਦੇਵੇ। ਦੋ ਦੋ ਤੁੱਕਾਂ ਦਾ ਬੰਦ ਹੈ ਤੇ ਦੋ ਤੁੱਕ ਹੀ ਲਿਖ ਦਿੱਤੇ ਕਿ ਕੋਈ ਤੁੱਕ ਕੋਈ ਪੰਕਤੀ ਨੂੰ ਵੀ ਘਟਾ ਜਾਂ ਵਧਾ ਨਾ ਸਕੇ, ਨਾ ਆਪਣੇ ਕੋਲੋਂ ਕੋਈ ਪੰਕਤੀ ਪਾ ਸਕੇ, ਨਾ ਪਹਿਲੀਆਂ ਨੂੰ ਘਟਾ ਸਕੇ। ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਇਹ ਵੱਡੇ ਭਾਰੀ ਪ੍ਰਬੰਧ ਦੂਰਦਰਸ਼ੀ ਦੇ ਨਾਲ ਪਹਿਲਾਂ ਹੀ ਕੀਤੇ ਹਨ ਜੀਓ।
1: ਰਾਗ ਮਲਾਰ ਮਹੱਲਾ ਚੌਥਾ।
0: ਸਾਧ ਸੰਗਤ ਜੀ, ਇਸ ਤੋਂ ਅੱਗੇ ਹੁਣ ਮਲਾਰ ਰਾਗ ਦੇ ਅੰਦਰ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ, ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੈ। ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਬਾਣੀ ਪ੍ਰਾਰੰਭ ਹੁੰਦੀ ਹੈ।
1: ਹਰ ਪਹਿਲਾ
0: ਸਤਿਗੁਰੂ ਜੀ ਨੇ ਹਦਾਇਤ ਕੀਤੀ ਹੈ, ਇਹਨਾਂ ਗੁਰ ਸ਼ਬਦਾਂ ਨੂੰ ਪਹਿਲੇ ਸੁਰਤਾਲ ਘਰ ਦੇ ਅੰਦਰ ਕੀਰਤਨ ਕਰਨ ਸਮੇਂ ਗਾਇਨ ਕਰਨਾ ਹੈ। ਚਾਰ ਚਾਰ ਪੌੜੀਆਂ ਵਾਲੇ, ਚਾਰ ਚਾਰ ਪਦਿਆਂ ਵਾਲੇ ਸ਼ਬਦ ਸਤਿਗੁਰੂ ਜੀ ਉਚਾਰਦੇ ਹਨ। ਵਾਹਿਗੁਰੂ ਜੀ ਦਾ ਮੰਗਲ ਕਰਦੇ ਨੇ, ਜੋ ਇੱਕ ਅਦੁੱਤੀ ਬ੍ਰਹਮ ਹੈ, ਸੁਜਾਤੀ ਵਿਜਾਤੀ ਸਵੈਗਤ ਭੇਦ ਤੋਂ ਰਹਿਤ ਹੈ, ਜੋ ਪਰਮੇਸ਼ਰ ਜੀ ਸਰਬ ਦੇ ਪ੍ਰਕਾਸ਼ਕ ਰੂਪ ਉਚਾਰਨੇ ਮਾਤਰ ਸੇ ਰੱਖਿਆ ਕਰਨੇ ਵਾਲੇ ਹਨ ਜੀਓ।
1: ਸਤਿਗੁਰ ਪ੍ਰਸਾਦ,
0: ਐਸੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਪ੍ਰਾਪਤੀ ਸਤਿਗੁਰੂ ਜੀ ਦੀ ਕਿਰਪਾ ਨਾਲ ਹੁੰਦੀ ਹੈ ਜੀਓ।
1: ਅਨ ਦਿਨ ਹਰ ਹਰ ਧਿਆਇਓ ਹਿਰਦੈ।
0: ਗਰੀਬ ਨਿਵਾਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਆਂ ਦੇ ਸਨਮੁਖ ਜਗਿਆਸੂ ਜਨਾਂ ਦੀ ਬੇਨਤੀ ਹੈ, ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਵੱਡਿਆਂ ਸਤਿਗੁਰਾਂ ਦਾ, ਗੁਰੂਆਂ ਦੇ ਗੁਰੂ, ਪੀਰਾਂ ਦੇ ਪੀਰ, ਮੀਰਾਂ ਦੇ ਮੀਰ, ਸ਼ਾਹਾਂ ਦੇ ਸ਼ਾਹ, ਪਾਤਸ਼ਾਹਾਂ ਦੇ ਪਾਤਸ਼ਾਹ, ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਬਚਨ ਨੇ, ਨਾਨਕ ਦੁਖੀਆ ਸਭ ਸੰਸਾਰ, ਅਤੇ ਮਹਾਰਾਜ ਪ੍ਰਤੱਖ ਸਾਰਾ ਸੰਸਾਰ ਦੁਖੀ ਤੱਕ ਦੇ ਵੀ ਆ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਕੋਈ ਐਸੇ ਜਨ ਵੀ ਹੈ ਨਾ ਦੁਨੀਆਂ ਦੇ ਅੰਦਰ ਜਿਨ੍ਹਾਂ ਨੇ ਦੁੱਖਾਂ ਨੂੰ ਮੇਟ ਦਿੱਤਾ ਹੋਵੇ, ਤੇ ਹਜ਼ੂਰ ਫਰਮਾਵਣਾ ਕਰਦੇ ਨੇ, ਅਣ ਦਿਨ ਹਰ ਹਰ ਧਿਆਇਓ ਹਿਰਦੈ। ਭਾਈ ਜਿਨ੍ਹਾਂ ਨੇ ਰਾਤ ਦਿਨ ਸਤਿਗੁਰੂ ਜੀ ਦੀ ਸਿੱਖਿਆ ਨੂੰ ਪ੍ਰਾਪਤ ਕਰਕੇ ਹਿਰਦੇ ਦੇ ਅੰਦਰ ਹਰ ਵੇਲੇ ਹਰੀ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਧਿਆਇਆ ਹੈ,
1: ਗੁਰਮਤ ਦੁੱਖ ਵਿਸਾਰੀ,
0: ਜਿਨ੍ਹਾਂ ਗੁਰਮੁਖਾਂ ਨੇ ਸਤਿਗੁਰੂ ਜੀ ਦੀ ਮਤ ਨੂੰ ਲੈ ਕਰਕੇ ਗੁਰਮਤ ਨੂੰ ਧਾਰਨ ਕਰ ਲਿਆ, ਦੁਰਮਤ ਨੂੰ ਛੱਡ ਦਿੱਤਾ, ਮਨਮੁਖਤਾਈ ਨੂੰ ਛੱਡ ਦਿੱਤਾ, ਮਨ ਮਤ ਨੂੰ ਛੱਡ ਦਿੱਤਾ, ਤੇ ਰਾਤ ਦਿਨ ਹਿਰਦੇ 'ਚ ਅੰਮ੍ਰਿਤ ਨਾਮ ਜਪਿਆ ਨਾ, ਅੰਮ੍ਰਿਤ ਨਾਮ ਨੂੰ ਜਪਣੇ ਕਰਕੇ ਦੁੱਖ ਵਿਸਾਰੀ, ਉਹਨਾਂ ਦੇ ਸਾਰੇ ਦੁੱਖ ਵਿਸਰ ਗਏ ਨੇ, ਸਾਰੇ ਜਿਹੜੇ ਦੁੱਖ ਸਨ ਉਹਨਾਂ ਦੁੱਖਾਂ ਦਾ ਨਾਸ ਹੋ ਗਿਆ, ਭਾਵ ਹੋ ਗਿਆ, ਮਿਟ ਗਏ ਹਨ ਗੁਰਮੁਖਾਂ ਦੇ ਦੁੱਖ ਜਿਹੜੇ ਰਾਤ ਦਿਨ ਨਾਮ ਜਪਦੇ ਹਨ।
1: ਸਭ ਆਸਾ ਮਨਸਾ ਬੰਧਨ ਟੂਟੇ,
0: ਮਹਾਰਾਜ ਦੀਰਘ ਕਾਲ ਤੱਕ ਚਿਰ ਕਾਲ ਤੱਕ ਪਦਾਰਥਾਂ ਦੀ ਇੱਛਾ ਬਣੀ ਰਹਿੰਦੀ ਏ ਮਹਾਰਾਜ, ਉਹਨਾਂ ਦੀ ਬੁੱਧੀ ਦੇ ਵਿੱਚ ਇਵੇਂ ਆਸਾ ਨਹੀਂ ਲੱਗਦੀ ਪਦਾਰਥਾਂ ਦੀ, ਤੇ ਸਤਿਗੁਰੂ ਜੀ ਫਰਮਾਉਂਦੇ ਨੇ ਸਭ ਆਸਾ ਮਨਸਾ, ਮਨਸਾ ਨਾਮ ਬੁੱਧੀ ਦਾ, ਉਹਨਾਂ ਦੀ ਬੁੱਧੀ ਦੇ ਵਿੱਚੋਂ ਸਾਰੀਆਂ ਦੀਰਘ ਕਾਲ ਤੱਕ ਬਣੀਆਂ ਰਹਿਣ ਵਾਲੀਆਂ ਜਿਹੜੀਆਂ ਆਸਾਂ ਸਨ ਨਾ ਉਹ ਮੁੱਕ ਗਈਆਂ ਨੇ। ਇਸ ਕਰਕੇ ਭਾਈ ਆਸਾ ਨਾ ਹੋਣ ਕਰਕੇ ਜਦੋਂ ਆਸਾ ਹੀ ਨਹੀਂ ਰਹੀ, ਕੋਈ ਵਾਸ਼ਨਾ ਹੀ ਨਹੀਂ ਰਹੀ, ਫਿਰ ਬੰਧਨ ਟੁੱਟੇ, ਜਨਮ ਮਰਨ ਦੇ ਬੰਧਨ ਟੁੱਟ ਜਾਂਦੇ ਨੇ, ਜੁਗ ਜੁਗ ਮੇਰ ਸਰੀਰ ਕਾ ਵਾਸਨਾ ਵੱਧਾ ਆਵੈ ਜਾਏ, ਜਦੋਂ ਤੱਕ ਵਾਸ਼ਨਾਵਾਂ ਬਣੀਆਂ ਰਹਿੰਦੀਆਂ ਨੇ ਉਹਨਾਂ ਵਾਸ਼ਨਾਵਾਂ ਨੂੰ ਭੋਗਣ ਵਾਸਤੇ ਫਿਰ ਜਨਮ ਲੈਣਾ ਪੈਂਦਾ, ਭਾਈ ਉਹਨਾਂ ਦੀ ਬੁੱਧੀ ਦੇ ਵਿੱਚੋਂ ਆਸਾ ਦੇ ਬੰਧਨ ਹੀ ਟੁੱਟ ਗਏ, ਵਾਸ਼ਨਾਵਾਂ ਮਿਟ ਗਈਆਂ, ਇਸ ਕਰਕੇ ਉਹਨਾਂ ਦੇ ਸਾਰੇ ਜਨਮ ਮਰਨ ਤੱਕ ਦੇ ਬੰਧਨ ਟੁੱਟ ਗਏ ਹਨ।
1: ਹਰ ਪ੍ਰਭ ਕਿਰਪਾ ਧਾਰੀ,
0: ਹਰ ਹਰ ਪ੍ਰਭ ਕਿਰਪਾ ਧਾਰੀ, ਸਭਨਾਂ ਨੂੰ ਹਰਿਆ ਭਰਿਆ ਕਰਨੇ ਵਾਲੇ ਹਰੀ ਪ੍ਰਭੂ ਪਰਮੇਸ਼ਰ ਜੀਆਂ ਨੇ ਉਹਨਾਂ ਦੇ ਉੱਪਰ ਵੱਡੀ ਭਾਰੀ ਕਿਰਪਾ ਦ੍ਰਿਸ਼ਟੀ ਧਾਰਨ ਕੀਤੀ ਹੈ।
1: ਆਸਾ ਮਨਸਾ ਬੰਧਨ ਟੂਟੇ,
0: ਭਾਈ ਇਸ ਪ੍ਰਕਾਰ ਮਨ ਦੇ ਅੰਦਰ ਉਹ ਮਨਸਾ, ਆਸਾ ਕਹੀਏ ਦੀਰਘ ਕਾਲ ਤੱਕ ਬਣੀ ਰਹਿਣ ਵਾਲੀ, ਮਨਸਾ ਕਹੀਏ ਖਿਨ ਖਿਨ ਫੁਰਦੇ ਬਦਲਦੇ ਰਹਿੰਦੇ, ਖਿਨ ਮਾਤਰ ਵਿੱਚ ਹੋਰ ਫੁਰਨਾ ਆ ਗਿਆ, ਖਿਨ ਮਾਤਰ ਵਿੱਚ ਹੋਰ ਫੁਰਨਾ ਆ ਗਿਆ। ਸਤਿਗੁਰੂ ਜੀ ਬਚਨ ਕਰਦੇ ਨੇ ਇਸ ਪ੍ਰਕਾਰ ਖਿਨ ਖਿਨ ਕਾਲ ਆਉਣ ਵਾਲੇ ਫੁਰਨੇ ਵੀ ਮਿਟ ਗਏ, ਦੀਰਘ ਕਾਲ ਤੱਕ ਦੀਆਂ ਆਸਾਂ ਵੀ ਮਿਟ ਗਈਆਂ, ਕਾਮ ਕ੍ਰੋਧ ਅਤੇ ਵਿਸ਼ੇ ਵਾਸ਼ਨਾ ਦੇ ਬੰਧਨ ਵੀ ਉਹਨਾਂ ਦੇ ਟੁੱਟ ਗਏ।
1: ਹਰ ਪ੍ਰਭ ਕਿਰਪਾ ਧਾਰੀ,
0: ਮਹਾਰਾਜ ਸਾਰਾ ਸੰਸਾਰ ਬੰਧਨਾਂ ਦੇ ਵਿੱਚ ਤੇ ਉਹਨਾਂ ਦੇ ਬੰਧਨ ਕਿਵੇਂ ਟੁੱਟ ਗਏ? ਹਜ਼ੂਰ ਫਰਮਾਉਂਦੇ ਨੇ ਭਾਈ ਹਰੀ ਪਰਮੇਸ਼ਰ ਜੀ ਜੋ ਸਭਨਾਂ ਦੇ ਤਾਂ ਹੀ ਹਰਿਆ ਭਰਿਆ ਕਰਨੇ ਵਾਲੇ ਨੇ, ਤੇ ਇਸ ਪ੍ਰਭੂ ਪਰਮੇਸ਼ਰ ਜੀ ਨੇ ਉਹਨਾਂ ਦੇ ਉੱਪਰ ਕਿਰਪਾ ਦ੍ਰਿਸ਼ਟੀ ਧਾਰਨ ਕਰ ਦਿੱਤੀ ਏ। ਕਿਰਪਾ ਕਟਾਖੇ ਅਵਲੋਕਨ ਕੀਨੋ ਦਾਸ ਕਾ ਦੁੱਖ ਬਿਦਾਰਿਓ, ਸਾਰੇ ਦੁੱਖਾਂ ਰੂਪੀ ਬੰਧਨ ਉਹਨਾਂ ਦੇ ਮੇਟ ਦਿੱਤੇ ਹਨ।
1: ਹਰ ਹਰ ਲਾਗੀ ਤਾਰੀ,
0: ਮਹਾਰਾਜ ਉਹਨਾਂ ਦੀ ਮਨੋਭਾਵਨਾ ਕੈਸੀ ਹੁੰਦੀ ਏ? ਤੇ ਸਤਿਗੁਰੂ ਜੀ ਬਚਨ ਕਰਦੇ ਨੇ ਐਸਾ ਪਿਆਰ ਹਿਰਦੇ ਦੇ ਅੰਦਰ ਹੁੰਦਾ, ਪ੍ਰਤੱਖ ਨੇਤਰਾਂ ਦੇ ਨਾਲ ਉਹ ਦਰਸ਼ਨ ਕਰਨਾ ਚਾਹੁੰਦੇ ਨੇ, ਖੱਬੇ ਅਤੇ ਸੱਜੇ ਦੋਵਾਂ ਨੈਣਾਂ ਦੇ ਨਾਲ, ਨੇਤਰਾਂ ਦੇ ਨਾਲ ਹਰ ਵੇਲੇ ਹਰੀ ਪਰਮੇਸ਼ਰ ਜੀ ਦੇ ਸਰੂਪ ਦੀ ਸਮਾਧੀ ਰੂਪੀ ਤਾੜੀ ਲੱਗੀ ਰਹਿੰਦੀ ਏ, ਇਹਨਾਂ ਨੇਤਰਾਂ ਦੇ ਨਾਲ ਦਰਸ਼ਨ ਕਦੋਂ ਕਰਾਂਗੇ? ਇਸੇ ਪ੍ਰਕਾਰ ਮਨ ਅਤੇ ਬੁੱਧੀ ਰੂਪੀ ਨੇਤਰਾਂ ਦੇ ਨਾਲ ਦਰਸ਼ਨ ਕਰਨੇ ਵਾਸਤੇ ਇਸਥਿਤੀ ਰੂਪੀ ਸਮਾਧੀ ਰੂਪੀ ਉਹਨਾਂ ਦੀ ਤਾੜੀ ਲੱਗੀ ਰਹਿੰਦੀ ਏ। ਪਰੋਖ ਅਤੇ ਅਪਰੋਖ ਰੂਪੀ ਗਿਆਨ ਦੇ ਨਾਲ ਨੇਤਰਾਂ ਦੇ ਨਾਲ ਦਰਸ਼ਨ ਕਰਨ ਵਾਸਤੇ, ਸੁਰਤੀ ਸਿਮਰਤੀ ਰੂਪੀ ਨੇਤਰਾਂ ਦੇ ਨਾਲ ਦਰਸ਼ਨ ਕਰਨੇ ਵਾਸਤੇ, ਪ੍ਰੇਮਾ ਭਗਤੀ ਰੂਪੀ ਸਮਾਧੀ ਦੇ ਅੰਦਰ ਉਹ ਸਥਿਤ ਹੋਏ ਰਹਿੰਦੇ ਨੇ, ਪ੍ਰੇਮਾ ਭਗਤੀ ਰੂਪੀ ਸਮਾਧੀ ਉਹਨਾਂ ਦੀ ਤਾੜੀ ਲੱਗੀ ਰਹਿੰਦੀ ਹੈ।
1: ਸਤਿਗੁਰ ਦੇਖ ਮੇਰਾ ਮਨ ਬਿਗਸਿਓ,
0: ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਭਾਈ ਐਸਾ ਹਿਰਦੇ ਦਾ ਪਿਆਰ ਹੁੰਦਾ, ਉਹ ਕਹਿੰਦੇ ਨੇ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਸਾਡਾ ਮਨ ਖਿੜ ਗਿਆ ਹੈ, ਨਾਨਕ ਭਗਤਾ ਸਦਾ ਵਿਗਾਸ, ਉਹਨਾਂ ਦੇ ਮਨ ਦੇ ਅੰਦਰ ਸਦਾ ਵਿਗਾਸ ਖੇੜਾ ਬਣਿਆ ਰਹਿੰਦਾ, ਖਿੜਾਓ ਦਾ ਆਨੰਦ ਬਣਿਆ ਰਹਿੰਦਾ ਹੈ ਜੀਓ, ਤੇ ਦਰਸ਼ਨਾਂ ਨੂੰ ਦੇਖੇ ਤੋਂ ਬਿਨਾਂ ਮਨ ਮੁਰਝਾਏ ਰਹਿੰਦੇ ਨੇ।

ਐਸੀ ਹੈ ਤੇ ਗਰੀਬ ਨਿਵਾਜ ਸਾਹਿਬ ਜੀ ਫਰਮਾਉਂਦੇ ਨੇ ਜਿਨ੍ਹਾਂ ਨੇ ਮੇਰੇ ਐਸੇ ਪ੍ਰਭੂ ਪਰਮੇਸ਼ਰ ਜੀ ਦੇ ਮੁਕਤੀ ਦਾਤਾ ਜੀ ਦੇ ਸੁੱਖਾਂ ਦੇ ਦਾਤਾ ਜੀ ਦੇ ਬੰਧਨ ਕੱਟ ਦੇਣ ਵਾਲਿਆਂ ਦੇ ਅੰਮ੍ਰਿਤ ਨਾਮ ਨੂੰ ਹਰ ਵੇਲੇ ਹਰੀ ਜੀ ਦੇ ਨਾਮ ਨੂੰ ਨਹੀਂ ਜਪਿਆ। ਹਰ ਹਰ ਜੋ ਪਰਮੇਸ਼ਰ ਜੀ ਦਾ ਅੰਮ੍ਰਿਤ ਨਾਮ ਸਾਰਿਆਂ ਦੇ ਤਾਈਂ ਹਰਿਆ ਭਰਿਆ ਕਰਨੇ ਵਾਲਾ ਦੈਵੀ ਸੰਪਦਾ ਦੇ ਗੁਣਾਂ ਦੇ ਸਹਿਤ ਐਸੇ ਨਾਮ ਨੂੰ ਜਿਨ੍ਹਾਂ ਨੇ ਨਹੀਂ ਜਪਿਆ ਹੈ। ਭਾਈ ਇਸ ਦੀ ਕੁੱਲ ਨੂੰ ਗਾਰੀ ਗਾਲ ਲੱਗਦੀ ਹੈ, ਲਾਹਨਤ ਪੈਂਦੀ ਹੈ ਉਸ ਕੁੱਲ ਨੂੰ ਜਿਸ ਕੁੱਲ ਦੇ ਵਿੱਚ ਕੋਈ ਭਗਤ ਹੀ ਪੈਦਾ ਨਹੀਂ ਹੋਇਆ, ਕੋਈ ਨਾਮ ਦਾ ਰਸੀਆ ਹੀ ਨਹੀਂ ਜੰਮਿਆ ਹੈ। ਇਸੇ ਪ੍ਰਕਾਰ ਗਾਰੀ ਗਾਰੀ ਕਹੀਏ ਘਾਰੀ, ਜਿਸ ਪ੍ਰਕਾਰ ਸਾਧ ਸੰਗਤ ਜੀ ਨਦੀ ਦਰਿਆ ਵਗਦੀ ਹੋਵੇ ਤੇ ਘਾਰੀ ਲੱਗ ਜਾਂਦੀ ਨਾ, ਕੰਢੇ ਖੁਰ ਕੇ ਡਿੱਗ ਪੈਂਦੇ ਨੇ, ਜਦੋਂ ਕੰਢੇ ਹੀ ਖੁਰ ਕੇ ਡਿੱਗ ਪਏ ਫਿਰ ਸਾਧ ਸੰਗਤ ਜੀ ਹੜ ਆ ਜਾਂਦਾ, ਬਰਬਾਦੀ ਹੋ ਜਾਂਦੀ ਹੈ ਉਹਨਾਂ ਦੀ ਕੁੱਲ ਨੂੰ, ਬਰਬਾਦੀ ਰੂਪੀ ਘਾਰੀ ਲੱਗ ਗਈ ਹੈ, ਉਹ ਕੁੱਲ ਬਰਬਾਦ ਹੋ ਜਾਂਦੀ ਹੈ ਜੋ ਨਾਮ ਨੂੰ ਛੱਡ ਕੇ ਅਹੰਕਾਰੀ ਹੋ ਜਾਂਦੀ ਹੈ। ਸਾਧ ਸੰਗਤ ਜੀ ਆਮਦੀ ਤੇ ਗੱਲ ਹੀ ਕੀ ਕਰਨੀ ਹੈ, ਰਾਵਣ ਵਰਗੇ ਅਤੇ ਦੁਰਯੋਧਨ ਵਰਗੇ ਵੱਡੇ ਵੱਡੇ ਮਹਾਬਲੀ ਸੂਰਮੇ ਜਿਨ੍ਹਾਂ ਦੇ ਬਲ ਦਾ ਥਾਹ ਨਹੀਂ ਸੀ ਪਾਇਆ ਜਾਂਦਾ, ਉਹਨਾਂ ਦੀਆਂ ਕੁੱਲਾਂ ਨੂੰ ਵੀ ਜਿਹੜੀ ਸੀ ਉਹ ਗਾਰੀ ਲੱਗ ਗਈ, ਘਾਰੀ ਲੱਗ ਗਈ, ਖੁਰ ਗਈਆਂ। ਸਾਧ ਸੰਗਤ ਜੀ ਦੀਵਾ ਬੱਤੀ ਕਰਨ ਵਾਲਾ ਵੀ ਕੋਈ ਨਾ ਰਿਹਾ। ਇੱਕ ਲੱਖ ਪੂਤ ਸਵਾ ਲੱਖ ਨਾਤੀ, ਤੇ ਰਾਵਣ ਘਰ ਦੀਆ ਨਾ ਬਾਤੀ। ਦੁਰਯੋਧਨ ਸੌ ਕਰਵ ਭਰਾਵ ਸਨ ਨਾ, ਇੱਕ ਵੀ ਜਿਉਂਦਾ ਨਾ ਬਚਿਆ, ਅਹੰਕਾਰ ਦੇ ਸਹਿਤ ਹੋ ਗਏ। ਕ੍ਰਿਚਕ ਸੌ ਭਰਾ ਸੀ ਨਾ, ਇੱਕ ਵੀ ਜਿਉਂਦਾ ਨਾ ਬਚਿਆ, ਕੁੱਲਾਂ ਗਲ ਗਈਆਂ। ਅੱਜ ਵੀ ਕੁੱਲਾਂ ਬਰਬਾਦ ਹੋ ਰਹੀਆਂ ਨੇ। ਸਾਧ ਸੰਗਤ ਜੀ, ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਕੁੱਲ ਨੂੰ ਗਾਲ ਲੱਗਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਇਸੇ ਪ੍ਰਕਾਰ ਬਚਨ ਵੀ ਆਉਂਦੇ ਨੇ ਕਿ ਜਿਸ ਕੁੱਲ ਦੇ ਅੰਦਰ ਕੋਈ ਭਗਤ ਪੈਦਾ ਨਹੀਂ ਹੋਇਆ, ਗਿਆਨ ਦੀ ਵਿਚਾਰ ਪੈਦਾ ਕਰਨ ਵਾਲਾ ਪੈਦਾ ਹੀ ਨਹੀਂ ਕੋਈ ਹੋਇਆ,

0: ਵਿੱਚ ਪ੍ਰਸੂਤੀ ਨਾ ਕਰੋ, ਉਹਨਾਂ ਦੀ ਕੁੱਲ ਦੇ ਵਿੱਚ ਕੋਈ ਇਸਤਰੀ ਮਾਤਾ ਹੀ ਨਾ ਬਣੇ, ਐਸੇ ਸਾਖਤ ਪੁੱਤ ਨੂੰ ਸਾਖਤ ਜੀਵ ਨੂੰ ਜਨਮ ਹੀ ਨਾ ਦੇ ਦੇਵੇ।
1: ਵਿਧਵਾ ਕਰ ਮਹਤਾਰੀ,
0: ਮਹਾਰਾਜ ਉਹਨਾਂ ਦੀ ਮਾਤਾ ਨੂੰ ਵਿਧਵਾ ਹੀ ਕਰ ਦਿਓ, ਨਿਖਸਮੀ ਹੀ ਕਰ ਦਿਓ, ਨਿਪੁੱਤੀ ਹੀ ਕਰ ਦਿਓ, ਨਾ ਉਸ ਦਾ ਪਤੀ ਹੋਵੇ ਤੇ ਨਾ ਸਾਖਤ ਪੁੱਤ ਜੰਮੇ। ਭਗਤ ਜਨ ਤਾਂ ਕਹਿੰਦੇ ਨੇ ਐਸੇ ਜਿਹੜੇ ਸਾਖਤ ਨੇ ਉਹ ਧਰਤੀ ਤੇ ਭਾਰ ਨੇ, ਧਰਤੀ ਦੇ ਪਾਸੋਂ ਵੀ ਐਸੇ ਸਾਖਤਾਂ ਦਾ ਭਾਰ ਜਿਹੜਾ ਸਹਾਰਿਆ ਨਹੀਂ ਜਾਂਦਾ। ਨਾ ਤਿਸ ਭਾਰੇ ਪਰਬਤਾਂ ਅਸਮਾਨ ਖਹੰਦੇ, ਨਾ ਤਿਸ ਭਾਰੇ ਕੋਟ ਗੜ ਘਰ ਬਾਰ ਦਿਸੰਦੇ, ਨਾ ਤਿਸ ਭਾਰੇ ਤਰਵਰਾਂ ਫਲ ਸੁਫਲ ਫਲੰਦੇ, ਨਾ ਤਿਸ ਭਾਰੇ ਸਰਵਰਾਂ ਨਦ ਵਾਹ ਵਹੰਦੇ, ਭਾਰੇ ਭੂਈ ਅਕਿਰਤ ਕਣ ਮੰਦੀ ਹੂ ਮੰਦੇ, ਨਾ ਤਿਸ ਭਾਰੇ ਜੀ ਜੰਤ ਅਣਗਿਣਤ ਫਿਰੰਦੇ। ਧਰਤੀ ਦੇ ਉੱਪਰ ਬੇਅੰਤ ਜੀਵ ਨੇ, ਪਹਾੜ ਨੇ, ਨਦੀਆਂ ਦਰਿਆ ਵਹਿੰਦੇ ਨੇ, ਦਰਖਤ ਨੇ, ਪਰ ਸਾਰਿਆਂ ਦਾ ਭਾਰ ਧਰਤੀ ਨੂੰ ਨਹੀਂ ਵਿਆਪਦਾ। ਪਰ ਧਰਤੀ ਕਹਿੰਦੀ ਏ ਜਿਹੜੇ ਸਾਖਤ ਨਾਮ ਨਹੀਂ ਜਪਦੇ ਅਕਿਰਤ ਕਣ, ਹੇ ਪਰਮੇਸ਼ਰ ਜੀ ਉਹਨਾਂ ਦਾ ਭਾਰ ਨਹੀਂ ਮੇਰੇ ਤੋਂ ਚੱਲਿਆ ਜਾਂਦਾ। ਤਾਂ ਹੀ ਕਿਹਾ ਜਾਂਦਾ ਨਾ ਅਵਤਾਰ ਜਨ ਧਰਤੀ ਤੋਂ ਪਾਪਾਂ ਦੇ ਭਾਰ ਨੂੰ ਹਰਨ ਵਾਸਤੇ ਆਉਂਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪ੍ਰਿਥਵੀ ਤੋਂ ਪਾਪਾਂ ਦੇ ਭਾਰ ਨੂੰ ਹਰ ਲਿਆ। ਇਸ ਪ੍ਰਕਾਰ ਸਤਿਗੁਰੂ ਜੀ ਬਚਨ ਕਰਦੇ ਨੇ ਉਹਨਾਂ ਦਾ ਜਿਹੜਾ ਸਾਖਤਾਂ ਦਾ ਭਾਰ ਉਹ ਤੇ ਧਰਤੀ ਤੋਂ ਵੀ ਨਹੀਂ ਝੱਲਿਆ ਜਾਂਦਾ। ਐਸੇ ਜਿਹੜੇ ਸਾਖਤ ਜਿਨ੍ਹਾਂ ਦਾ ਭਾਰ ਧਰਤੀ ਵੀ ਨਹੀਂ ਝੱਲਦੀ, ਪਰਮੇਸ਼ਰ ਜੀ ਉਹਨਾਂ ਦੀ ਕੁੱਲ ਵਿੱਚ ਪ੍ਰਸੂਤ ਹੀ ਨਾ ਹੋਵੇ, ਉਹਨਾਂ ਦੀ ਕੁੱਲ ਦੇ ਵਿੱਚ ਕੋਈ ਇਸਤਰੀ ਮਾਤਾ ਹੀ ਨਾ ਬਣੇ, ਵਿਧਵਾ ਹੋ ਜਾਵੇ ਉਹਨਾਂ ਦੀ ਮਾਂ ਉਹਨਾਂ ਦੇ ਜੰਮਣ ਤੋਂ ਪਹਿਲਾਂ, ਜਿਹੜੇ ਸਾਖਤ ਨਾਮ ਨੂੰ ਨਹੀਂ ਜਪਦੇ।
1: ਹਰ ਹਰ ਆਨ ਮਿਲਾਵਹੁ ਗੁਰ ਸਾਧੂ।
0: ਸਤਿਗੁਰੂ ਸੱਚੇ ਪਾਤਸ਼ਾਹ ਜੀ ਹੁਣ ਗੁਰਮੁਖਾਂ ਦੇ ਪ੍ਰਥਾਏ ਦੱਸਦੇ ਨੇ। ਭਾਈ ਗੁਰਮੁਖ ਜਨ ਬੇਨਤੀਆਂ ਕਰਦੇ ਨੇ ਅਥਵਾ ਬੇਨਤੀਆਂ ਕਰਦੇ ਰਹੀਏ, ਹਰੀ ਪਰਮੇਸ਼ਰ ਜੀ ਕਿਰਪਾਲਤਾ ਕਰਕੇ ਸਾਡੇ ਪਾਪਾਂ ਨੂੰ ਹਰ ਲਵੋ। ਆਨ ਮਿਲਾਵਹੁ ਗੁਰ ਸਾਧੂ, ਸਾਧੂ ਕਹੀਏ ਸ੍ਰੇਸ਼ਟ ਮਹਾਰਾਜ ਪਰਮੇਸ਼ਰ ਜੀ, ਸ੍ਰੇਸ਼ਟ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ, ਸ੍ਰੀ ਗੁਰੂ ਅਮਰਦਾਸ ਸਾਹਿਬ ਜੀਆਂ ਦੇ ਨਾਲ ਸਾਡਾ ਮੇਲ ਕਰਵਾ ਦੇਵ। ਮਹਾਰਾਜ ਜਿਨ੍ਹਾਂ ਸਤਿਗੁਰਾਂ ਨੇ ਆਪ ਰਾਤ ਦਿਨ ਹਰੀ ਪਰਮੇਸ਼ਰ ਜੀ ਆਪ ਜੀ ਦੇ ਅੰਮ੍ਰਿਤ ਨਾਮ ਨੂੰ ਹਿਰਦੇ ਵਿੱਚ ਧਾਰਨ ਕੀਤਾ, ਮਹਾਰਾਜ ਜਿਸ ਅਹਿਨਸ ਜਿਸ ਸਤਿਗੁਰੂ ਜੀ ਨੂੰ ਮਿਲ ਕਰਕੇ ਹਰੀ ਜੀ ਰਾਤ ਦਿਨ ਆਪ ਜੀ ਦੇ ਅੰਮ੍ਰਿਤ ਨਾਮ ਨੂੰ ਅਸੀਂ ਹਿਰਦੇ ਵਿੱਚ ਧਾਰਨ ਕਰੀਏ।
1: ਗੁਰ ਡੀਠਾ ਗੁਰ ਕਾ ਸੁਖ ਬਿਗਸਾ।
0: ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ ਭਾਈ ਸਤਿਗੁਰੂ ਜੀ ਦੇ ਦਰਸ਼ਨ ਦੀਦਾਰ ਕਰਕੇ ਸਤਿਗੁਰੂ ਜੀ ਦੇ ਸਿੱਖ ਦਾ ਹਿਰਦਾ ਖਿੜ ਉੱਠਦਾ ਹੈ ਜੀਓ।
1: ਬਾਰਕ ਦੇਖ ਮਹਤਾਰੀ।
0: ਮਹਾਰਾਜ ਕਿਵੇਂ ਹਿਰਦਾ ਪ੍ਰਸੰਨਤਾ ਦੇ ਸਹਿਤ ਖਿੜਦਾ ਹੈ? ਸਤਿਗੁਰੂ ਜੀ ਬਚਨ ਕਰਦੇ ਨੇ ਜਿਵੇਂ ਮਾਲਕ ਬਾਲਕ ਮਾਤਾ ਨੂੰ ਦੇਖ ਲਵੇ ਤੇ ਪ੍ਰਸੰਨ ਹੋ ਜਾਂਦਾ ਹੈ। ਬਾਲਕ ਖਿਡੌਣਿਆਂ ਦੇ ਨਾਲ ਨਾ ਵਿਰਾਇਆ ਜਾਵੇ, ਵਸਤੂਆਂ ਦੇ ਨਾਲ ਨਾ ਵਿਰਾਇਆ ਜਾਵੇ, ਕਿਸੇ ਪ੍ਰਕਾਰ ਚੁੱਪਨਾ ਨਾ ਕਰੇ, ਲੇਲੜੀਆਂ ਲੈਂਦਾ ਹੋਵੇ, ਰੋਂਦਾ ਹੋਵੇ, ਹੌਕੇ ਭਰਦਾ ਹੋਵੇ, ਡਸਕੋਰੇ ਲੈਂਦਾ ਹੋਵੇ, ਹਿੰਜੂ ਕੇਰਦਾ ਹੋਵੇ ਤੇ ਮਾਤਾ ਨਜ਼ਰੀ ਪੈ ਜਾਵੇ, ਦੋਵੇਂ ਬਾਹਾਂ ਚੁੱਕ ਕੇ ਚੱਟ ਮਾਤਾ ਦੇ ਗਲ ਲੱਗ ਜਾਂਦਾ ਹੈ। ਜਿੱਥੇ ਪਦਾਰਥ ਬੱਚੇ ਨੂੰ ਨਹੀਂ ਵਿਰਾ ਸਕਦੇ, ਉੱਥੇ ਬੱਚਾ ਮਾਤਾ ਨੂੰ ਵੇਖ ਕੇ ਪ੍ਰਸੰਨ ਹੋ ਜਾਂਦਾ ਹੈ। ਇਸੇ ਪ੍ਰਕਾਰ ਵਾਹਿਗੁਰੂ ਜੀ ਦੇ ਪਿਆਰੇ ਕਿੰਨੇ ਪਦਾਰਥ ਪ੍ਰਾਪਤ ਹੋਣ ਪਰ ਉਹਨਾਂ ਦਾ ਹਿਰਦਾ ਪ੍ਰਸੰਨ ਨਹੀਂ ਹੁੰਦਾ, ਸਤਿਗੁਰੂ ਜੀ ਦੇ ਦੀਦਾਰ ਕਰਦਿਆਂ ਉਹਨਾਂ ਦਾ ਹਿਰਦਾ ਪ੍ਰਸੰਨ ਹੋ ਜਾਂਦਾ ਹੈ ਜੀਓ।
1: ਧੰਨ ਪਿਰ ਕਾ ਇੱਕ ਹੀ ਸੰਗ ਵਾਸਾ।
0: ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਜੀਵ ਕਿੱਥੇ ਵੱਸਦਾ ਹੈ ਤੇ ਪਰਮੇਸ਼ਰ ਜੀ ਕਿੱਥੇ ਵੱਸਦੇ ਨੇ, ਇਹਨਾਂ ਵਿੱਚ ਬੜੀ ਦੂਰੀ ਹੋਵੇਗੀ ਜੋ ਜੀਵ ਦਾ ਪਰਮੇਸ਼ਰ ਜੀ ਦੇ ਨਾਲ ਕਦੇ ਮਿਲਾਪ ਹੀ ਨਹੀਂ ਹੁੰਦਾ। ਤੇ ਹਜ਼ੂਰ ਸੱਚ ਦੀ ਸਿੱਖਿਆ ਗਿਆਨਮਈ ਬਚਨ ਕਰਦੇ ਨੇ ਭਾਈ ਧੰਨ ਜੀਵ ਰੂਪ ਇਸਤਰੀ ਆਤਮਾ ਪਿਰ ਪਤੀ ਪਰਮਾਤਮਾ ਜੀ ਦਾ ਹਜ਼ੂਰ ਬਚਨ ਕਰਦੇ ਨੇ ਇੱਕ ਹੀ ਸੰਗ ਵਾਸਾ, ਇੱਕ ਸਥਾਨ ਤੇ ਅੰਤਹਿਕਰਨ ਦੇ ਵਿੱਚ ਇੱਕ ਹੀ ਸਥਾਨ ਦੇ ਵਿੱਚ ਹਿਰਦੇ ਦੇ ਅੰਦਰ ਹੀ ਵੱਸਦਾ ਹੈ, ਜੀਵ ਵੀ ਹਿਰਦੇ 'ਚ ਹੀ ਵੱਸਦਾ ਹੈ। ਇਸ ਪ੍ਰਕਾਰ ਪਰਮੇਸ਼ਰ ਜੀ ਹਿਰਦੇ 'ਚ ਵੱਸਦੇ ਨੇ। ਮਹਾਰਾਜ ਫਿਰ ਜੀਵ ਤੇ ਪਰਮੇਸ਼ਰ ਕਦੇ ਮਿਲਦੇ ਕਿਉਂ
1: ਨਹੀਂ? ਕਰਾਰੀ
0: ਸਤਿਗੁਰੂ ਜੀ ਬਚਨ ਕਰਦੇ ਨੇ ਜੀਵ ਨੇ ਵਿੱਚ ਕੰਧ ਬੜੀ ਵੱਡੀ ਭਾਰੀ ਮਾਰ ਰੱਖੀ ਹੈ, ਕੰਧ ਬੜੀ ਵੱਡੀ ਬਣਾਈ ਹੈ। ਮਹਾਰਾਜ ਕਿਹੜੀ ਕੰਧ ਹੈ? ਇਹ ਹਉਮੈ ਦੀ ਕੰਧ ਹੈ। ਸਿਆਣੇ ਕਹਿੰਦੇ ਨਾ ਕੰਧ ਉਲੇ ਪ੍ਰਦੇਸ਼ ਹੁੰਦਾ, ਹਿਰਦੇ ਦੇ ਵਿੱਚ ਜੀਵ ਨੇ ਹਉਮੈ ਦੀ ਕੰਧ ਬਣਾਈ ਹੈ। ਮੈਂ ਜੀਵ ਹਾਂ ਇਸ ਕਰਕੇ ਜੀਵ ਏਸ਼ ਦਾ ਭੇਦ ਹੀ ਬਣਿਆ ਹੋਇਆ ਹੈ। ਕੰਧ ਦੇ ਹਉਮੈ ਦੇ ਇੱਕ ਪਾਸੇ ਪਰਮੇਸ਼ਰ ਜੀ ਨੇ, ਇੱਕ ਪਾਸੇ ਜੀਵ ਹੈ। ਹਉਮੈ ਦੀ ਕੰਧ ਹੋਣੇ ਕਰਕੇ ਦੋਵਾਂ ਦਾ ਮਿਲਾਪ ਨਹੀਂ ਹੁੰਦਾ। ਤੇ ਸਤਿਗੁਰੂ ਜੀ ਕਿਰਪਾਲਤਾ ਕਰਦੇ ਨੇ ਨਾ ਹਉਮੈ ਦੀ ਕੰਧ ਹੀ ਢਾ ਦਿੰਦੇ ਨੇ। ਸਿੱਧਾਂ ਨੇ ਪੁੱਛਿਆ ਸੀ ਨਾ ਕੇਵ ਸਚਿਆਰਾ ਹੋਈ ਹੈ, ਕੇਵ ਕੂੜੈ ਟੁੱਟੈ ਪਾਲ। ਮਹਾਰਾਜ ਸਚਿਆਰ ਕਿਵੇਂ ਹੋ ਜਾਈਏ? ਹਿਰਦੇ ਦੇ ਵਿੱਚੋਂ ਇਹ ਕੂੜ ਦੀ ਕੰਧ, ਝੂਠ ਦੀ ਪਾਲ, ਇਹ ਹਉਮੈ ਦੀ ਪਾਲ ਕਿਵੇਂ ਢਹਿ ਜਾਵੇ? ਤੇ ਸਤਿਗੁਰੂ ਜੀ ਨੇ ਬਚਨ ਕੀਤਾ ਸੀ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਮਨ ਦੀ ਮੱਤ ਛੱਡ ਕੇ ਵਾਹਿਗੁਰੂ ਜੀ ਦੇ ਭਾਣੇ ਅੰਦਰ ਚੱਲੀਏ, ਫਿਰ ਇਹ ਕੂੜ ਦੀ ਕੰਧ ਢਹਿੰਦੀ ਹੈ, ਫਿਰ ਇਹ ਹਉਮੈ ਦੀ ਕਰਾਰੀ ਤਕੜੀ ਪੱਕੀ ਮਜ਼ਬੂਤ ਕੰਧ ਢਹਿ ਜਾਂਦੀ ਹੈ। ਸਤਿਗੁਰੂ ਜੀ ਬਚਨ ਕਰਦੇ ਨੇ, ਜੀਵ ਆਤਮਾ ਦਾ ਪਰਮੇਸ਼ਰ ਦਾ ਵਾਸਾ ਤੇ ਇੱਕ ਹਿਰਦੇ ਦੇ ਅੰਦਰ ਹੀ ਹੈ। ਜੀਵ ਨੇ ਹਉਮੈ ਦੀ ਵੱਡੀ ਭਾਰੀ ਤਕੜੀ ਕਰਾਰੀ ਕੰਧ ਬਣਾ ਰੱਖੀਏ, ਮਜ਼ਬੂਤ ਦੀਵਾਰ ਬਣਾ ਰੱਖੀਏ, ਭਾਈ ਤਾਂ ਦੋਵਾਂ ਦਾ ਮਿਲਾਪ ਨਹੀਂ ਹੁੰਦਾ।
1: ਗੁਰਪੂਰਾ ਹਉਮੈ ਵੀਤ ਤੋਰੀ,
0: ਮਹਾਰਾਜ ਫਿਰ ਜੀਵ ਦਾ ਮਿਲਾਪ ਹੁੰਦਾ ਕਿਵੇਂ ਹੈ? ਤੇ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਭਾਈ ਗੁਰ ਪੂਰੇ ਪੂਰਿਆ ਸਤਿਗੁਰਾਂ ਨੇ ਕਿਰਪਾ ਕਰਕੇ ਆਪਣੇ ਉਪਦੇਸ਼ ਰੂਪੀ ਬਾਣ ਦੇ ਨਾਲ, ਉਪਦੇਸ਼ ਰੂਪੀ ਵੱਡੇ ਭਾਰੀ ਹਥੌੜੇ ਦੇ ਨਾਲ, ਉਪਦੇਸ਼ ਰੂਪੀ ਵੱਡੇ ਭਾਰੀ ਸੱਬਲ ਦੇ ਨਾਲ ਹਉਮੈ ਭੀਤ ਤੋਰੀ, ਹਉਮੈ ਦੀ ਕੰਧ ਨੂੰ ਤੋੜ ਦੇਣਾ ਕੀਤਾ, ਢਾ ਦੇਣਾ ਕੀਤਾ ਹੈ।
1: ਨਾਨਕ ਮਿਲੇ ਬਨਵਾਰੀ,
0: ਜਿਨ੍ਹਾਂ ਜਨਾਂ ਦੇ ਪਿਆਰਿਆਂ ਦੇ ਗੁਰਮੁਖਾਂ ਦੇ ਹਿਰਦੇ ਦੇ ਵਿੱਚੋਂ ਸਤਿਗੁਰੂ ਜੀ ਨੇ ਉਪਦੇਸ਼ ਰੂਪੀ ਗੁਰਜ ਦੇ ਨਾਲ, ਉਪਦੇਸ਼ ਰੂਪੀ ਸੱਬਲ ਦੇ ਨਾਲ, ਉਪਦੇਸ਼ ਰੂਪੀ ਗੰਧਾਲੇ ਦੇ ਨਾਲ, ਉਪਦੇਸ਼ ਰੂਪੀ ਥਾੜੇ ਦੇ ਨਾਲ, ਉਪਦੇਸ਼ ਰੂਪੀ ਵਿਦਾਨ ਦੇ ਨਾਲ ਹਉਮੈ ਦੀ ਕੰਧ ਨੂੰ ਢਾ ਦਿੱਤਾ ਨਾ, ਉਹਨਾਂ ਜਨਾਂ ਨੂੰ ਬਨਵਾਰੀ ਸੰਸਾਰ ਬਨ ਦੇ ਮਾਲਕ ਹਰੀ ਪਰਮੇਸ਼ਰ ਜੀ ਹਿਰਦੇ ਦੇ ਅੰਦਰ ਹੀ ਮਿਲੇ ਨੇ। ਭਾਈ ਉਹਨਾਂ ਨੂੰ ਪਰਮੇਸ਼ਰ ਜੀ ਦੀ ਪ੍ਰਾਪਤੀ ਹਿਰਦੇ ਦੇ ਅੰਦਰ ਹੋਈ ਹੈ। ਪਰਮੇਸ਼ਰ ਜੀ ਨੂੰ ਪੂਰੇ ਸਤਿਗੁਰੂ ਜੀ ਹਿਰਦੇ ਦੇ ਅੰਦਰ ਹੀ ਸਾਖਿਆਤਕਾਰ ਕਰ ਦਿੰਦੇ ਨੇ। ਹਉਮੈ ਦੀ ਕੰਧ ਨੂੰ ਢਾ ਕੇ ਆਤਮਾ ਪ੍ਰਾਤਮਾ ਏਕੋ ਕਰੈ ਦੀ ਅਵਸਥਾ ਬਣਾ ਦਿੰਦੇ ਹਨ ਜੀਓ।
1: ਮਹਲਾਰ ਮਹਲਾ ਚੌਥਾ,
0: ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਸ ਦੋ ਵੱਡੇ ਭਾਰੀ ਵਿਦਵਾਨ ਪੰਡਿਤ ਸਨ, ਸਤਿਗੁਰਾਂ ਦੇ ਚਰਨਾਂ ਦੇ ਪ੍ਰੇਮੀ ਹੋ ਗਏ, ਐਸਾ ਹਿਰਦੇ ਦੇ ਵਿੱਚ ਪਿਆਰ ਉਪਜਿਆ, ਗੁਰਬਾਣੀ ਦੀਆਂ ਪੋਥੀਆਂ, ਜਪਜੀ ਸਾਹਿਬ ਜੀ ਦੀਆਂ ਪੋਥੀਆਂ, ਗੁਟਕਾ ਸਾਹਿਬ ਲਿਖ ਕੇ ਗੁਰਸਿੱਖਾਂ ਨੂੰ ਦਿੰਦੇ ਨੇ। ਕੋਈ ਭੇਟਾ ਕੋਈ ਕੀਮਤ ਨਹੀਂ ਰੱਖੀ, ਜਿੰਨੇ ਕੋਈ ਪੈਸੇ ਕੋਈ ਦੇ ਜਾਂਦਾ ਭਾਵਨਾ ਦੇ ਨਾਲ ਉਹਨੇ ਪ੍ਰਸੰਨ ਹੋ ਕੇ ਲੈ ਲੈਂਦੇ ਨੇ। ਇੱਕ ਵਾਰ ਕੋਈ ਬ੍ਰਾਹਮਣਾਂ ਦਾ ਵਫਦ ਬ੍ਰਾਹਮਣਾਂ ਦਾ ਜਥਾ ਆਇਆ, ਇਹਨਾਂ ਦੋਵਾਂ ਨੂੰ ਕਹਿਣ ਲੱਗੇ ਕਿ ਸਤਿਗੁਰੂ ਜੀ ਦੇ ਦਰ ਤੇ ਬੈਠੇ ਇੱਥੇ ਪੋਥੀਆਂ ਲਿਖ ਕੇ ਥੋੜ੍ਹਾ ਥੋੜ੍ਹਾ ਧਨ ਪ੍ਰਾਪਤ ਕਰਦੇ ਹੋ, ਕਿੰਨੇ ਵੱਡੇ ਭਾਰੀ ਤੀਰਥ ਨੇ ਇਸ਼ਨਾਨ ਕਰਨ ਵਾਸਤੇ, ਉਹਨਾਂ 'ਤੇ ਜਾ ਕੇ ਇਸ਼ਨਾਨ ਕਿਉਂ ਨਹੀਂ ਕਰਦੇ, ਤੁਹਾਡਾ ਭਲਾ ਹੋ ਜਾਵੇ। ਉਹ ਦੋਵੇਂ ਬ੍ਰਾਹਮਣ ਸਤਿਗੁਰੂ ਜੀ ਦੇ ਕੋਲ ਆਏ, ਮਹਾਰਾਜ ਇਹ ਪੰਡਿਤ ਆ ਕਰਕੇ ਸਾਨੂੰ ਇਸ ਪ੍ਰਕਾਰ ਕਹਿੰਦੇ ਨੇ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਿਰ ਨਾਮ ਦੀ ਮਹਿਮਾ ਪ੍ਰਗਟ ਕਰਨ ਵਾਸਤੇ ਸਾਧ ਸੰਗਤ ਜੀ ਇਹ ਸ਼ਬਦ ਉਚਾਰਿਆ, ਤੀਰਥ 68 ਮੱਜਨ ਨਾਈ। ਭਾਈ ਜਿਹੜੇ ਨਾਮ ਦੇ ਰਸੀਏ ਨੇ ਨਾ, 68 ਤੀਰਥ ਵੀ ਆ ਕਰਕੇ ਉਹਨਾਂ ਦੇ ਚਰਨਾਂ ਵਿੱਚ ਨਿਵਾਸ ਕਰਦੇ ਨੇ। ਇਹ ਪਹਿਲੀ ਉਥਾਨਕਾ ਹੈ। ਦੂਸਰੀ ਉਥਾਨਕਾ ਜੋ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਲਿਖੀ ਹੋਈ ਹੈ, ਇੱਕ ਹਰਬੰਸ ਨਾਮ ਦਾ ਤਪ ਹੈ। ਉਸ ਤਪੇ ਨੂੰ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਤੇਜ ਪ੍ਰਤਾਪ ਦਾ ਪਤਾ ਲੱਗਿਆ, ਸ੍ਰੀ ਗੋਇੰਦਵਾਲ ਸਾਹਿਬ ਵਿਖੇ ਦਰਸ਼ਨ ਕਰਨ ਵਾਸਤੇ ਗਿਆ। ਜਦੋਂ ਉਹਨੂੰ ਦਰਸ਼ਨ ਕਰਨ ਵਾਸਤੇ ਪੁੱਜਿਆ ਨਾ, ਜਾ ਕਰਕੇ ਦਰਸ਼ਨ ਨਹੀਂ ਹੋਏ, ਸੰਗਤਾਂ ਨੂੰ ਪੁੱਛਣੇ 'ਤੇ ਪਤਾ ਲੱਗਾ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਤਾਂ ਜੋਤੀ ਜੋਤ ਸਮਾ ਗਏ। ਪੁੱਛਿਆ ਉਹਨਾਂ ਦੇ ਸਥਾਨ 'ਤੇ ਕੌਣ ਹੈ ਗੁਰਤਾ ਗੱਦੀ 'ਤੇ? ਸਿੱਖਾਂ ਨੇ, ਸ਼ਰਧਾਲੂਆਂ ਨੇ, ਜਗਿਆਸੂਆਂ ਨੇ ਦੱਸਿਆ, ਜਗਤ ਦੇ ਤਾਰਨਹਾਰ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੂੰ ਬਣਾ ਕਰਕੇ ਸ੍ਰੀ ਗੁਰੂ ਅਮਰਦਾਸ ਜੀ ਨੇ ਗੁਰਤਾ ਗੱਦੀ ਦੀ ਜੋਤ ਤਿੰਨਾਂ ਦੇ ਹਿਰਦੇ 'ਚ ਟਿਕਾ ਦਿੱਤੀ ਹੈ। ਸ੍ਰੀ ਗੁਰੂ ਅਮਰਦਾਸ ਸਾਹਿਬ ਜੀਆਂ ਦੇ ਬਚਨਾਂ ਦੇ ਨਾਲ ਉਹਨਾਂ ਨੇ ਮੋੜੀ ਗੱਡ ਕਰਕੇ ਰਾਮਦਾਸਪੁਰਾ ਨਗਰ ਵਸਾਇਆ, ਸਾਧ ਸੰਗਤ ਜੀ, ਜਿਸ ਨੂੰ ਅਸੀਂ ਅੱਜ ਕੱਲ੍ਹ ਸ੍ਰੀ ਅੰਮ੍ਰਿਤਸਰ ਸਾਹਿਬ ਕਹਿੰਦੇ ਹਾਂ। ਅਤੇ ਚੌਥੇ ਪਾਤਸ਼ਾਹ ਜੀ ਉਸ ਅਸਥਾਨ 'ਤੇ ਸੰਗਤਾਂ ਦੇ ਬੇੜੇ ਪਾਰ ਕਰਦੇ ਨੇ। ਇਹ ਹਰਬੰਸ ਨਾਮ ਦਾ ਤਪਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਆਇਆ, ਦਰਸ਼ਨ ਦੀਦਾਰ ਕੀਤੇ। ਸਾਧ ਸੰਗਤ ਜੀ ਫਿਰ ਮਨ ਦੀ ਜਿਹੜੀ ਜਗਿਆਸਾ ਸੀ ਨਾ, ਸਤਿਗੁਰੂ ਜੀ ਦੇ ਅੱਗੇ ਪ੍ਰਗਟ ਕਰ ਦਿੱਤੀ। ਮਹਾਰਾਜ ਆਪ ਨਾਮ ਜਪਣੇ ਦਾ ਹੀ ਉਪਦੇਸ਼ ਦਿੰਦੇ ਹੋ, ਸੇਵਾ ਸਿਮਰਨ ਦਾ ਹੀ ਉਪਦੇਸ਼ ਦਿੰਦੇ ਹੋ, 68 ਤੀਰਥ ਮੁਕਤੀ ਦਾਤਾ ਸਨਾਤਨ ਮਤ ਵਿੱਚ ਕਹੇ ਜਾਂਦੇ ਨੇ। ਆਪ ਸਿੱਖਾਂ ਨੂੰ ਤੀਰਥਾਂ ਦੇ ਇਸ਼ਨਾਨ ਦਾ ਉਪਦੇਸ਼ ਨਹੀਂ ਦਿੰਦੇ, ਤੀਰਥਾਂ ਦੇ ਇਸ਼ਨਾਨ ਦਾ ਵੀ ਉਪਦੇਸ਼ ਦਿਆ ਕਰੋ, ਤਾਂ ਕਰਕੇ ਸਿੱਖਾਂ ਦੇ ਜਿਹੜੇ ਹਿਰਦੇ ਪਵਿੱਤਰ ਹੋ ਜਾਣ ਅਤੇ ਇਹ ਮੁਕਤ ਹੋ ਜਾਣ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਗੁਰੂ ਘਰ ਦਾ ਸਿਧਾਂਤ ਦਰਡਾਉਂਦੇ ਨੇ, ਹੇ ਹਰਬੰਸ ਤਪਾ, ਹੇ ਪੰਡਿਤ, ਹੇ ਬ੍ਰਾਹਮਣ, ਤੀਰਥ 68 ਮੱਜਨ ਨਾਈ, ਜਿਹੜਾ ਅੰਮ੍ਰਿਤ ਨਾਮ ਦਾ ਜਪਣਾ ਨਾ, ਇਹੋ ਹੀ 68 ਤੀਰਥਾਂ ਦਾ ਇਸ਼ਨਾਨ ਹੈ। ਜਿਹੜਾ ਅੰਮ੍ਰਿਤ ਨਾਮ ਨੂੰ ਜਪਦਾ ਹੈ, ਘਰ ਬੈਠੇ ਨੂੰ 68 ਤੀਰਥਾਂ ਦੇ ਇਸ਼ਨਾਨ ਦਾ ਨਿਤਾ ਪ੍ਰਤੀ ਹਰ ਰੋਜ਼ ਮਹਾਤਮਾ ਮਿਲ ਜਾਂਦਾ। ਤੀਰਥ 68 ਮੱਜਨ ਨਾਈ, ਜਿਹੜਾ ਨਾਮ ਦਾ ਰਸੀਆ ਨਾਮ ਨੂੰ ਜਪਣ ਵਾਲਾ ਨਾ, 68 ਤੀਰਥ ਵੀ ਉਹਦੇ ਚਰਨਾਂ ਵਿੱਚ ਆ ਕਰਕੇ ਨਮਸਕਾਰਾਂ ਕਰਦੇ ਨੇ, ਉਸ ਦੀ ਚਰਨ ਧੂੜੀ 68 ਤੀਰਥਾਂ ਦਾ ਇਸ਼ਨਾਨ ਹੈ। ਬੇਨਤੀ ਕੀਤੀ, ਮਹਾਰਾਜ ਵਿਸਥਾਰ ਦੇ ਨਾਲ ਸਮਝਾਓ ਨਾਮ ਦੀ ਇੰਨੀ ਮਹਿਮਾ ਕਿਵੇਂ ਹੈ। गंगा जमुना गोदावरी सरस्वती केदारनाथ इत्यादि तीर्थ

0: ਵੱਡੇ ਭਾਰੀ ਮਹਾਤਮ ਵਾਲੇ ਕਹੇ ਜਾਂਦੇ ਨੇ। ਆਪ ਜੀ ਨੇ ਨਾਮ ਦਾ ਮਹਾਤਮ ਦਰਸਾਇਆ। ਮਹਾਰਾਜ ਵਿਸਥਾਰ ਨਾਲ ਦੱਸੋ ਤੇ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਮੱਲਾਰ ਰਾਗ ਦੇ ਅੰਦਰ ਉਪਦੇਸ਼ ਬਖਸ਼ਦੇ ਹਨ।
1: ਗੰਗਾ ਜਮਨਾ ਗੋਦਾਵਰੀ ਸਰਸਵਤੀ ਤੇ
0: ਮਹਾਰਾਜ ਫਰਮਾਨ ਕਰਦੇ ਨੇ ਭਾਈ ਤੀਰਥ ਵੀ ਨਾਮ ਕਰਕੇ ਹੀ ਪਵਿੱਤਰ ਨੇ। ਤੀਰਥ ਬਣੇ ਹੀ ਨਾਮ ਕਰਕੇ ਨੇ। ਬਣੇ ਕਿਵੇਂ? ਜਿਸ ਵੇਲੇ ਸਾਗਰ ਰਾਜੇ ਦੇ ਪੁੱਤਰ ਨੇ ਜੱਗ ਕਰਨਾ ਚਾਹਿਆ, ਪ੍ਰਿਥਵੀ ਨੂੰ ਫਤਿਹ ਕਰ ਲਵਾਂ, ਅਸ਼ਵਮੇਧ ਜੱਗ ਵਾਸਤੇ ਘੋੜਾ ਛੱਡਿਆ, 60,000 ਪੁੱਤਰ ਪਿੱਛੇ ਫੌਜ ਦੇ ਕਰਕੇ ਭੇਜੇ, ਇੰਦਰ ਰਾਜੇ ਨੂੰ ਖਤਰਾ ਪੈ ਗਿਆ। ਅਸ਼ਵਮੇਧ ਜੱਗ ਸਾਗਰ ਰਾਜੇ ਨੇ ਕਰ ਲਿਆ, ਸਵਰਗ ਦਾ ਰਾਜਾ ਹੀ ਨਾ ਬਣ ਜਾਵੇ। ਅਸ਼ਵਮੇਧ ਜੱਗ ਦਾ ਘੋੜਾ ਫੜ ਕੇ ਤੇ ਸਾਧ ਸੰਗਤ ਜੀ ਕਪਲ ਮੁਨੀ ਦੇ ਪਿੱਛੇ ਜਾ ਕੇ ਬੰਨ ਦਿੱਤਾ। ਰਾਜੇ ਸਾਗਰ ਦੇ 60,000 ਪੁੱਤਰ ਘੋੜੇ ਨੂੰ ਲੱਭਦੇ ਗਏ, ਰਿਸ਼ੀ ਦੇ ਪਿੱਛੇ ਘੋੜਾ ਵੱਜਾ ਦੇਖਿਆ, ਕਹਿਣ ਲੱਗੇ ਕੈਸਾ ਪਖੰਡੀ ਹੈ, ਨਾਲੇ ਤੇ ਰਾਜਿਆਂ ਦੇ ਘੋੜੇ ਫੜ ਕੇ ਬੰਨਦਾ ਤੇ ਨਾਲੇ ਆਪਣੇ ਆਪ ਨੂੰ ਰਿਸ਼ੀ ਸਦਵਾਉਂਦਾ। ਜਿਸ ਵੇਲੇ ਕਪਲ ਮੁਨੀ ਨੇ ਨੇਤਰ ਖੋਲੇ ਨਾ ਕ੍ਰੋਧ ਦੀ ਦ੍ਰਿਸ਼ਟੀ ਪਈ, 60,000 ਸਾਗਰ ਰਾਜੇ ਦੇ ਪੁੱਤਰ ਸੜ ਕੇ ਭਸਮ ਹੋ ਗਏ। ਇਸ ਪ੍ਰਕਾਰ ਉਹਨਾਂ ਦੀ ਮੁਕਤੀ ਨਾ ਹੋਈ, ਉਹਨਾਂ ਦੀ ਕੁੱਲ ਦੇ ਅੰਦਰ ਅੱਗੇ ਭਾਗੀਰਥ ਹੋਇਆ। ਸੋ ਇਸ ਨੂੰ ਕਹਿਣਾ

0: ਤਾਂ ਤੇਰੇ ਵੱਡੇ ਵਡੇਰਿਆਂ 60,000 ਦਾ ਭਲਾ ਹੋਵੇਗਾ। ਤੇ ਸਾਧ ਸੰਗਤ ਜੀ, ਤਿਸ ਵੇਲੇ ਭਾਗੀਰਥ ਨੇ ਜਿਹੜਾ ਅਸੀਂ ਤਪ ਕਰਨਾ ਕੀਤਾ, ਬ੍ਰਹਮਾ ਨੂੰ ਪ੍ਰਸੰਨ ਕੀਤਾ, ਜੀ ਗੰਗਾ ਨੂੰ ਧਰਤੀ 'ਤੇ ਭੇਜ ਦੇਵੋ, ਸਾਡੇ ਵੱਡੇ ਵਡੇਰਿਆਂ ਦਾ 60,000 ਪਿਤਰਾਂ ਦਾ ਭਲਾ ਹੋ ਜਾਵੇ। ਬ੍ਰਹਮਾ ਨੇ ਆਖਿਆ, ਜੇਕਰ ਇੱਥੋਂ ਗੰਗਾ ਨਦੀ ਧਰਤੀ ਦੇ ਉੱਪਰ ਛੱਡ ਦਿੱਤੀ ਨਾ, ਇਸ ਦਾ ਪ੍ਰਵਾਹ ਇੰਨਾ ਜ਼ਿਆਦਾ ਤੇਜ਼ ਹੈ, ਧਰਤੀ ਨੂੰ ਪਾੜ ਕੇ ਪਤਾਲ 'ਚ ਚਲੀ ਜਾਵੇਗੀ। ਆਕਾਸ਼ ਤੋਂ ਗੰਗਾ ਧਰਤੀ 'ਤੇ ਲਿਆਉਣੀ ਸੌਖੀ ਹੈ, ਪਰ ਪਤਾਲ 'ਚੋਂ ਥੱਲਿਓ 'ਤੇ ਪਾਣੀ ਉੱਪਰ ਆਉਣਾ ਹੀ ਨਹੀਂ, ਪਤਾਲ 'ਚੋਂ ਨਹੀਂ ਫਿਰ ਆਉਣੀ, ਜੀ ਕੀ ਯਤਨ ਕਰਾਂ। ਅਤੇ ਬ੍ਰਹਮਾ ਜੀ ਨੇ ਆਖਿਆ, ਪਹਿਲਾਂ ਸ਼ਿਵ ਜੀ ਦੀ ਤਪੱਸਿਆ ਕਰਕੇ ਅਤੇ ਇਸ ਨੂੰ ਪ੍ਰਸੰਨ ਕਰ, ਸ਼ਿਵ ਜੀ ਪ੍ਰਸੰਨ ਹੋ ਜਾਣ, ਉਹ ਗੰਗਾ ਨੂੰ ਆਪਣੀਆਂ ਜਟਾਵਾਂ ਵਿੱਚ ਝੱਲ ਸਕਦੇ ਨੇ, ਕੋਈ ਹੋਰ ਨਹੀਂ। ਫਿਰ 6 ਮਹੀਨੇ ਸ਼ਿਵ ਜੀ ਦੀ ਬੰਦਗੀ ਕੀਤੀ, ਸ਼ਿਵ ਜੀ ਦੀ ਤਪੱਸਿਆ ਕੀਤੀ, ਸ਼ਿਵ ਜੀ ਪ੍ਰਸੰਨ ਹੋਏ, ਪ੍ਰਗਟ ਹੋਏ, ਬ੍ਰਹਮੂ ਵਰ ਮੰਗ ਕੀ ਚਾਹੀਦਾ। ਅਤੇ ਭਗੀਰਥ ਨੇ ਕਹਿਣਾ ਕੀਤਾ, ਜੀ ਗੰਗਾ ਨਦੀ ਨੂੰ ਆਪਣੇ ਕੇਸਾਂ ਵਿੱਚ, ਆਪਣੀਆਂ ਜਟਾਵਾਂ ਵਿੱਚ ਝੱਲ ਲਓ, ਫਿਰ ਧਰਤੀ 'ਤੇ ਛੱਡ ਦਿਓ ਮਹਾਰਾਜ, ਨਹੀਂ ਤਾਂ ਧਰਤੀ ਪਾੜ ਕੇ ਪਤਾਲ 'ਚ ਚਲੀ ਜਾਵੇਗੀ। ਸ਼ਿਵਾ ਨੇ ਤਿਸ ਵਾਲੇ ਪ੍ਰਸੰਨਤਾ ਦੇ ਨਾਲ ਮੰਨਿਆ, ਮੈਂ ਗੰਗਾ ਨੂੰ ਜਟਾਵਾਂ ਵਿੱਚ ਧਾਰਨ ਕਰਾਂਗਾ। ਗੰਗਾ ਨੂੰ ਬੜਾ ਮਾਣ ਸੀ, ਮੇਰੇ ਪ੍ਰਵਾਹ ਨੂੰ, ਮੇਰੇ ਵੇਗ ਨੂੰ ਕੋਈ ਝੱਲ ਹੀ ਨਹੀਂ ਸਕਦਾ। ਅਤੇ ਸਾਧ ਸੰਗਤ ਜੀ, ਜਦੋਂ ਫਿਰ ਆਕਾਸ਼ ਤੋਂ ਗੰਗਾ ਬ੍ਰਹਮਾ ਜੀ ਨੇ ਛੱਡੀ ਨਾ ਗੜ ਵਿੱਚੋਂ, ਅਤੇ ਉਸਦਾ ਮਾਣ ਤੋੜਨ ਵਾਸਤੇ ਸ਼ਿਵ ਜੀ ਨੇ ਇੰਨਾ ਵੱਡਾ ਜੂੜਾ ਜਟਾਵਾਂ ਦਾ ਵਧਾ ਲਿਆ 6 ਮਹੀਨੇ, ਅਤੇ ਵਿਦਵਾਨਾਂ ਨੇ 1 ਸਾਲ ਵੀ ਮੰਨਿਆ, ਗੰਗਾ ਜਟਾਵਾਂ 'ਚ ਹੀ ਭਰਮਦੀ ਰਹੀ, ਗੰਗਾ ਵਿੱਚੋਂ ਬਾਹਰ ਨਿਕਲਣ ਦਾ ਥਾਂ ਹੀ ਨਾ ਮਿਲਿਆ। ਜਦੋਂ ਹੰਕਾਰ ਦੂਰ ਹੋਇਆ, ਫਿਰ ਇੱਕ ਜਟਾਵ ਨੂੰ ਖੜੀ ਕਰਕੇ ਸ਼ਿਵ ਜੀ ਨੇ ਉਸ ਜਟਾ ਦੇ ਵਿੱਚੋਂ ਜਲ ਦਾ ਪ੍ਰਵਾਹ ਧਰਤੀ 'ਤੇ ਛੱਡਿਆ। ਸੋ ਇਸ ਪ੍ਰਕਾਰ ਜਿਹੜੀ ਗੰਗਾ ਆਈ ਹੈ, ਇਹ ਵੀ ਤਾਂ ਭਗਤੀ ਕਰਕੇ ਆਈ ਹੈ ਨਾ, ਭਗਤ ਕਰਕੇ ਆਈ ਹੈ ਨਾ, ਭਗਤ ਦੀ ਬੰਦਗੀ ਕਰਕੇ, ਉਸਦੇ ਪਿਤਰਾਂ ਦਾ ਉਧਾਰ ਕਰਨ ਵਾਸਤੇ ਆਈ ਹੈ ਨਾ। ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਭਾਈ ਇਸ ਪ੍ਰਕਾਰ ਤੀਰਥ ਵੱਡੇ ਨਹੀਂ, ਪਰਮੇਸ਼ਰ ਜੀ ਬੰਦਗੀ ਵੱਡੀ ਹੈ। ਇਹ ਜਿਹੜੇ ਤੀਰਥ ਨੇ, ਇਹ ਪ੍ਰਗਟ ਹੀ ਬੰਦਗੀ ਕਰਕੇ ਹੋਏ ਨੇ, ਚਾਹੇ ਗੰਗਾ ਹੈ, ਇਸੇ ਪ੍ਰਕਾਰ ਜਮਨਾ, ਇਹ ਸੂਰਜ ਦੀ ਪੁੱਤਰੀ ਮੰਨੀ ਗਈ ਹੈ। ਅਤੇ ਸਾਧ ਸੰਗਤ ਜੀ, ਇਸ ਪ੍ਰਕਾਰ ਵੱਡਾ ਭਾਰੀ ਤਪ ਕੀਤਾ, ਪਰ ਜਿਸ ਵੇਲੇ ਕ੍ਰਿਸ਼ਨ ਜੀ ਨੇ ਇਸ ਦੇ ਕੰਢੇ 'ਤੇ ਕੌਤਕ ਕੀਤੇ, ਤਾਂ ਜਮਨਾ ਕ੍ਰਿਸ਼ਨ ਜੀ ਦੀ ਕਹੀ ਜਾਣ ਲੱਗੀ ਅਤੇ ਸਨਮਾਨ ਵਾਲੀ ਹੋਈ ਨਾ। ਇਸ ਪ੍ਰਕਾਰ ਜੇ ਜਮਨਾ ਤੀਰਥ ਹੈ, ਤਾਂ ਉਹ ਵੀ ਬੰਦਗੀ ਕਰਕੇ ਹੈ, ਭਗਵਾਨ ਕਰਕੇ ਹੈ। ਗੋਦਾਵਰੀ ਮੰਨਿਆ ਜਾਂਦਾ, ਗਊ ਜਿਹੜੀ ਸੀ ਚੜ੍ਹਾਈ ਕਰ ਗਈ, ਅਤੇ ਰਿਸ਼ੀਆਂ ਨੇ ਗੌਤਮ ਰਿਖੀ ਨੂੰ ਆਖਿਆ, ਤੈਨੂੰ ਗਊ ਹੱਤਿਆ ਦਾ ਪਾਪ ਲੱਗੇਗਾ। ਅਤੇ ਇਸ ਨੇ ਆਖਿਆ, ਜੀ ਗਊ ਹੱਤਿਆ ਦੇ ਪਾਪ ਤੋਂ ਮੈਂ ਮੁਕਤ ਕਿਵੇਂ ਹੋਵਾਂ। ਰਿਸ਼ੀਆਂ ਨੇ ਆਖਿਆ, ਜੇ ਗਊ ਦੇ ਮੁਖ ਦੇ ਵਿੱਚੋਂ ਕੋਈ ਨਦੀ ਪ੍ਰਗਟ ਹੋ ਜਾਵੇ, ਜਲ ਦਾ ਪ੍ਰਭਾਵ ਅਗੇ, ਫਿਰ ਤੂੰ ਪਾਪ ਮੁਕਤ ਹੋਵੇਂਗਾ। ਅਤੇ ਗੌਤਮ ਰਿਖੀ ਨੇ ਆਪਣੇ ਤਪ ਦੇ ਪ੍ਰਭਾਵ ਦੇ ਨਾਲ ਮੋਈ ਹੋਈ ਗਊ ਦੇ ਮੁੱਖ ਦੇ ਵਿੱਚੋਂ ਜਲ ਦਾ ਪ੍ਰਭਾਵ ਵਗਾ ਦਿੱਤਾ। ਗੌਤਮ ਰਿਖੀ ਤੋਂ ਨਾਮ ਗੋਦਾਵਰੀ ਪਿਆ, ਅਥਵਾ ਗਊ ਦੇ ਮੁੱਖ 'ਚੋਂ ਪੈਦਾ ਹੋਣੇ ਕਰਕੇ ਨਾਮ ਗੋਦਾਵਰੀ ਪਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਭਾਈ ਇਸ ਪ੍ਰਕਾਰ ਗੰਗਾ, ਜਮਨਾ, ਗੋਦਾਵਰੀ ਅਤੇ ਸਰਸਵਤੀ, ਜੋ ਸਾਧ ਸੰਗਤ ਜੀ, ਇਸ ਪ੍ਰਕਾਰ ਇਹ ਵੀ ਜਲ ਦੀ ਨਦੀ ਮੰਨੀ ਜਾਂਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਇਹ ਸਾਰੇ ਜਿਹੜੇ ਤੀਰਥ ਨੇ, ਇਹ ਨਾਮ ਕਰਕੇ ਹੀ ਪ੍ਰਗਟ ਹਨ। ਇਹ ਜਿਹੜੇ ਸਾਰੇ ਤੀਰਥ ਨੇ, ਗੰਗਾ, ਜਮਨਾ, ਗੋਦਾਵਰੀ, ਸਰਸਵਤੀ, ਇਹ ਸਾਰੇ ਉੱਦਮ ਕਰਦੇ ਨੇ। ਕੀ ਉੱਦਮ ਕਰਦੇ ਨੇ? ਸਾਨੂੰ ਕਿਸੇ ਸਾਧੂ ਦੀ, ਮਹਾਂਪੁਰਖ ਦੀ, ਕਿਸੇ ਪੂਰਨ ਸੰਤ ਦੀ ਧੂੜ, ਚਰਨ ਧੂੜ ਪ੍ਰਾਪਤ ਹੋ ਜਾਵੇ। ਮਹਾਰਾਜ, ਇਹ ਸਾਧੂਆਂ ਦੀ ਚਰਨ ਧੂੜੀ ਕਿਉਂ ਲੋਚਦੇ ਹਨ?
1: ਕਿਲ ਵਿਖ ਮੈਲ ਭਰੇ ਭਰੇ ਹਮਰੇ ਵਿੱਚ।
0: ਹਜ਼ੂਰ ਫਰਮਾਉਂਦੇ ਨੇ, ਭਾਈ ਇਹ ਸਾਰੇ ਤੀਰਥ ਕਹਿੰਦੇ ਨੇ, ਜਿਹੜੇ ਕਲਯੁੱਗ ਦੇ ਜੀਵ ਨੇ ਨਾ, ਕਿਲ ਵਿਖ ਮੈਲ ਭਰੇ, ਇਹ ਪਾਪਾਂ ਦੀ ਮੈਲ ਦੇ ਨਾਲ ਭਰੇ ਹੋਏ ਨੇ। ਕਾਮ ਕ੍ਰੋਧ ਵਿਸ਼ੇ ਵਿਸ਼ਾਇਣ ਵਿਸ਼ੇ ਪਰਾਇਣ ਹੋ ਕਰਕੇ ਪਾਪਾਂ ਦੀ ਮੈਲ ਨਾਲ ਭਰੇ ਹੋਏ ਨੇ। ਕਿਲ ਵਿਖ ਮੈਲ ਭਰੇ, ਉਹ ਪਾਪਾਂ ਦੇ ਭਰੇ ਹੋਏ ਜੀਵ ਭਰੇ ਹਮਰੇ ਵਿੱਚ। ਗੰਗਾ, ਜਮਨਾ, ਗੋਦਾਵਰੀ ਨਦੀਆਂ, ਸਰਸਵਤੀ, ਗੋਦਾਵਰੀ ਤੀਰਥ ਕਹਿੰਦੇ ਨੇ ਮਹਾਰਾਜ, ਉਹ ਪਾਪਾਂ ਦੇ ਭਰੇ ਹੋਏ ਜੀਵ ਆ ਕੇ ਸਾਡੇ ਵਿੱਚ ਪੈ ਜਾਂਦੇ ਨੇ, ਆ ਕੇ ਸਾਡੇ ਵਿੱਚ ਇਸ਼ਨਾਨ ਕਰਦੇ ਨੇ। ਜਦੋਂ ਇਸ਼ਨਾਨ ਕਰਦੇ ਨੇ, ਸੰਕਲਪ ਦੇ ਨਾਲ ਅਸੀਂ ਪਵਿੱਤਰ ਹੋ ਜਾਈਏ, ਤੇ ਉਹਨਾਂ ਦੇ ਜਿਹੜੇ ਪਾਪ ਨੇ ਉਹ ਸਾਡੇ ਵਿੱਚ ਰਹਿ ਜਾਂਦੇ ਨੇ, ਭਰੇ ਭਰੇ ਹਮਰੇ ਵਿੱਚ। ਉਹ ਕਲਯੁਗੀ ਜੀਵਾਂ ਦੇ ਪਾਪਾਂ ਦੇ ਨਾਲ ਅਸੀਂ ਭਰੇ ਪਏ ਹਾਂ, ਸਾਡੇ ਵਿੱਚ ਉਹਨਾਂ ਨੇ ਆਪਣੇ ਪਾਪ ਲਾ ਦਿੱਤੇ ਹੋਏ ਹਨ।
1: ਮੈਲ ਸਾਧੂ ਕੀ ਧੂਰ ਗਵਾਈ।
0: ਹੇ ਅਕਾਲ ਪੁਰਖ ਜੀ, ਭੇਜੋ ਕੋਈ ਆਪਣਾ ਸਾਧੂ, ਭੇਜੋ ਕੋਈ ਆਪਣਾ ਸੰਤ, ਭੇਜੋ ਕੋਈ ਨਾਮ ਦਾ ਰਸੀਆ। ਮਹਾਰਾਜ, ਆਪ ਜੀ ਦਾ ਸਾਧੂ ਆ ਕਰਕੇ ਸਾਨੂੰ ਚਰਨ ਧੂੜ ਦੇਵੇ। ਮੈਲ ਹਮਰੀ ਮੈਲ ਸਾਧੂ ਕੀ ਧੂਰ ਗਵਾਈ। ਕਲਯੁੱਗ ਦੇ ਪਾਪੀ ਜੀਵਾਂ ਦੀ ਜਿੰਨੀ ਮੈਲ ਸਾਰੀ ਸਾਡੇ ਵਿੱਚ ਭਰੀ ਪਈ ਹੈ ਨਾ, ਸਾਡੀ ਉਹ ਸਾਰੀ ਮੈਲ ਦੂਰ ਹੋ ਜਾਵੇਗੀ। ਆਪ ਜੀ ਦੇ ਸਾਧੂ ਦੀ, ਨਾਮ ਦੇ ਰਸੀਏ ਦੀ।

0: ਕਿਹਾ ਜਾਣਿਆ ਇਹ ਤੇ ਚਾਰਕ ਕੋਹਾਂ ਦੀ ਦੂਰੀ ਤੇ ਇਹ ਤੇ ਨਿਤਾ ਪ੍ਰਤੀ ਗੰਗਾ ਜੀ ਦੇ ਇਸ਼ਨਾਨ ਕਰਦੇ ਹੋਣਗੇ। ਸਾਧੂ ਦੇ ਕੋਲ ਰਾਤ ਦੇ ਸਮੇਂ ਰੁਕ ਗਿਆ। ਮਹਾਤਮਾ ਦੇ ਪਾਸੋਂ ਪ੍ਰਸ਼ਾਦਾ ਭੋਜਨ ਵੀ ਛਕ ਲਿਆ। ਜਿਸ ਵੇਲੇ ਫਿਰ ਚਰਚਾ ਹੋਈ, ਵਿਚਾਰ ਚਰਚਾ ਕਰਦਿਆਂ ਕਹਿਣ ਲੱਗਾ, ਜੀ ਗੰਗਾ ਜੀ ਤੁਹਾਡੇ ਤੇ ਨੇੜੇ ਹੀ ਹੈ, ਤੁਸੀਂ ਤੇ ਨਿਤਾ ਪ੍ਰਤੀ ਜਾ ਕੇ ਇਸ਼ਨਾਨ ਕਰਦੇ ਹੋਵੋਗੇ। ਤੇ ਮਹਾਤਮਾ ਜੀ ਨੇ ਭੋਲੇ ਪਾ ਕਹਿ ਦਿੱਤਾ, ਕਹਿੰਦੇ ਭਾਈ ਸਾਨੂੰ ਤੇ ਪਤਾ ਵੀ ਨਹੀਂ ਗੰਗਾ ਵਗਦੀ ਕਿੱਥੇ ਹੈ, ਅਸੀਂ ਤੇ ਸੁਣਿਆ ਹੀ ਤੇਰੇ ਕੋਲੋਂ ਕਿ ਚਾਰ ਕੋਹ ਤੇ ਗੰਗਾ ਵਗਦੀ ਹੈ, ਅਸੀਂ ਤੇ ਕਦੇ ਗੰਗਾ ਤੇ ਜਾ ਕੇ ਇਸ਼ਨਾਨ ਕੀਤਾ ਹੀ ਨਹੀਂ। ਜਦੋਂ ਇਹ ਬਚਨ ਕੀਤਾ ਤੇ ਸਾਧੂ ਨੇ ਬੜਾ ਪਛਤਾਤਾਪ ਕੀਤਾ, ਕਹਿਣ ਲੱਗਾ ਮੇਰਾ ਤੇ ਜਨਮ ਹੀ ਭ੍ਰਿਸ਼ਟ ਹੋ ਗਿਆ, ਮੇਰਾ ਨਿਯਮ ਟੁੱਟ ਗਿਆ, ਮੇਰਾ ਨੇਮ ਟੁੱਟ ਗਿਆ, ਜੀਵਨ ਬਰਬਾਦ ਹੋ ਗਿਆ। ਮੈਂ ਗੰਗਾ ਇਸ਼ਨਾਨੀ ਦੇ ਹੱਥੋਂ ਭੋਜਨ ਛਕਦਾ ਸੀ, ਅੱਜ ਉਸ ਦੇ ਹੱਥੋਂ ਭੋਜਨ ਭੁਲੇਖੇ ਨਾ ਛਕ ਲਿਆ, ਇਹ ਜਾਣ ਕੇ ਕਿ ਗੰਗਾ ਦੇ ਨੇੜੇ ਵੱਸਦੇ ਨੇ, ਰੋਜ਼ ਇਸ਼ਨਾਨ ਕਰਦੇ ਹੋਣਗੇ, ਮੇਰਾ ਤੇ ਨਿਯਮ ਭੰਗ ਹੋ ਗਿਆ। ਟੁੱਟੇ ਹੋਏ ਮਨ ਦੇ ਨਾਲ ਸਾਧੂ ਦੀ ਝੁੱਗੀ ਵਿੱਚੋਂ ਉੱਠ ਕੇ ਬਾਹਰ ਆ ਗਿਆ, ਮੈਂ ਇੱਥੇ ਰਹਿਣਾ ਹੀ ਨਹੀਂ। ਮਨ ਵਿੱਚ ਰੋਸਾ ਇੰਨਾ ਆਇਆ, ਇਸਨੇ ਗੰਗਾ ਦਾ ਇਸ਼ਨਾਨ ਨਹੀਂ ਕੀਤਾ, ਇਸਦੇ ਕੋਲ ਰਾਤ ਵੀ ਨਹੀਂ ਰਹਿਣਾ, ਇੱਥੋਂ ਚਲੇ ਹੀ ਜਾਣਾ। ਪਰ ਰਾਤ ਇੰਨਾ ਹਨੇਰਾ, ਸਾਧ ਸੰਗਤ ਜੀ ਹੁਣ ਡਰਦੇ ਕੋਈ ਜਾਇਆ ਵੀ ਨਹੀਂ ਜਾਂਦਾ, ਰਸਤੇ ਵਿੱਚ ਕਿਧਰੇ ਕੋਈ ਚੋਰ ਡਾਕੂ ਲੁਟੇਰਾ ਇਤਿਆਦਿਕ ਨਾ ਪੈ ਜਾਵੇ, ਕੋਈ ਜਾਨੀ ਮਾਲੀ ਨੁਕਸਾਨ ਨਾ ਹੋ ਜਾਵੇ, ਡਰਦਾ ਜਾਂਦਾ ਵੀ ਨਹੀਂ। ਅਤੇ ਸਾਧੂ ਦੇ ਆਸ਼ਰਮ ਦੇ ਕੋਲ ਹੀ ਹੁਣ ਨਾ ਨੀਂਦ ਆਉਂਦੀ, ਨਾ ਜਾਇਆ ਜਾਂਦਾ, ਤੁਰਿਆ ਫਿਰਦਾ। ਮਨ ਦੇ ਅੰਦਰ ਬੜੀ ਦੁਬਿਧਾ ਬਣੀ ਹੋਈ ਹੈ, ਸਮਾਂ ਟਾਲਣ ਕੱਟਣ ਵਾਸਤੇ ਤੁਰਿਆ ਫਿਰਦਾ, ਬਸ ਬੜੇ ਉਤਾਵਲੇ ਮਨ ਦੇ ਨਾਲ। ਕੀ ਦੇਖਦਾ ਹੈ, ਚਾਰ ਗਊਆਂ ਕਾਲੇ ਰੰਗ ਦੀਆਂ ਆਈਆਂ ਨੇ, ਅਤੇ ਜਿੱਥੇ ਸਾਧੂ ਮਹਾਤਮਾ ਜੀ ਇਸ਼ਨਾਨ ਕਰਦੇ ਸਨ ਉਹ ਜਲ ਇੱਕ ਚਲੇ ਵਿੱਚ ਪੈਂਦਾ ਸੀ। ਉਹਨਾਂ ਚਾਰ ਗਊਆਂ ਨੇ ਕਾਲੇ ਰੰਗ ਦੀਆਂ ਨੇ ਆ ਕੇ ਉਸ ਚਲੇ ਵਿੱਚ ਇਸ਼ਨਾਨ ਕੀਤਾ, ਇਸ਼ਨਾਨ ਕਰਕੇ ਚਿੱਟੇ ਰੰਗ ਵਾਲੀਆਂ ਹੋ ਗਈਆਂ। ਬੜਾ ਹੈਰਾਨ ਹੋਇਆ, ਗਊਆਂ ਤੇ ਕਾਲੀਆਂ ਸਨ, ਇਹ ਚਿੱਟੀਆਂ ਕਿਵੇਂ ਹੋ ਗਈਆਂ? ਤੇ ਇਸ ਵੇਲੇ ਪੁੱਛਣਾ ਕੀਤਾ ਗਊਆਂ ਦੇ ਤਾਈਂ, ਹੇ ਮਾਤਾ, ਗਊ ਮਾਤਾ ਜੀ, ਮੇਰੇ ਮਨ ਦਾ ਭਰਮ ਕੱਢ ਦਿਓ, ਕਾਲੀਆਂ ਤੋਂ ਚਿੱਟੀਆਂ ਕਿਵੇਂ ਹੋ ਗਈਆਂ? ਉਹਨਾਂ ਨੇ ਦੱਸਿਆ, ਅਸੀਂ ਚਾਰੇ ਨਦੀਆਂ ਹਾਂ, ਗੰਗਾ, ਜਮੁਨਾ, ਗੋਦਾਵਰੀ ਤੇ ਸਰਸਵਤੀ, ਤੁਹਾਡੇ ਰੰਗ ਕਾਲੇ ਕਿਉਂ ਨੇ? ਉਹਨਾਂ ਨੇ ਕਿਹਾ, ਕਲਯੁਗੀ ਜੀਵਾਂ ਦੇ ਪਾਪਾਂ ਦੇ ਬੋਝ ਕਰਕੇ, ਪਾਪਾਂ ਦੇ ਪ੍ਰਭਾਵ ਕਰਕੇ ਸਾਡੇ ਰੰਗ ਕਾਲੇ ਹੋ ਗਏ, ਤੁਸੀਂ ਚਿੱਟੀਆਂ ਕਿਵੇਂ ਹੋ ਗਈਆਂ? ਉਹਨਾਂ ਨੇ ਦੱਸਿਆ, ਇਹ ਸਾਧੂ ਬੜੇ ਭਜਨੀਕ ਨੇ, ਭਜਨ ਕਰਨ ਵਾਲੇ ਨੇ, ਬੰਦਗੀ ਕਰਨ ਵਾਲੇ ਨੇ, ਨਾਮ ਦਾ ਸਿਮਰਨ ਕਰਨ ਵਾਲੇ ਨੇ, ਜਦੋਂ ਇਹ ਇਸ਼ਨਾਨ ਕਰਦੇ ਨੇ ਨਾ, ਇਹਨਾਂ ਦੇ ਇਸ਼ਨਾਨ ਦਾ ਪਵਿੱਤਰ ਹੋਇਆ ਜਲ ਇਸ ਚਲੇ ਵਿੱਚ ਪੈਂਦਾ, ਜਮ੍ਹਾਂ ਹੁੰਦਾ, ਅਸੀਂ ਆ ਕਰਕੇ ਇਸ ਚਲੇ ਵਿੱਚ ਇਸ਼ਨਾਨ ਕਰਦੀਆਂ, ਅਤੇ ਕਲਯੁਗ ਦੇ ਜੀਵਾਂ ਦੇ ਪਾਪਾਂ ਦੇ ਪ੍ਰਭਾਵ ਕਰਕੇ ਸਾਡੇ ਕਾਲੇ ਰੰਗ ਚਿੱਟੇ ਹੋ ਜਾਂਦੇ ਨੇ, ਜਿਸ ਦਾ ਭਾਵ ਹੈ ਕਿ ਸਾਰੇ ਪਾਪਾਂ ਦਾ ਪ੍ਰਭਾਵ ਖਤਮ ਹੋ ਗਿਆ ਅਤੇ ਅਸੀਂ ਫਿਰ ਤੋਂ ਪਵਿੱਤਰ ਹੋ ਗਈਆਂ। ਇਸ ਪ੍ਰਕਾਰ ਅਸੀਂ ਇੱਥੇ ਇਸ਼ਨਾਨ ਕਰਕੇ ਪਾਪਾਂ ਦੇ ਭਾਰ ਨੂੰ ਨਿਵਿਰਤ ਕਰਨ ਵਾਸਤੇ ਆਉਂਦੀਆਂ ਹਾਂ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਭਾਈ ਇਸ ਪ੍ਰਕਾਰ 68 ਤੀਰਥ ਮੱਜਨ ਨਾਈ, 68 ਤੀਰਥ ਵੀ ਉੱਥੇ ਆ ਕਰਕੇ ਇਸ਼ਨਾਨ ਕਰਦੇ ਨੇ, ਉਹਨਾਂ ਦਾ ਮੱਜਨ ਵੀ ਹੋ ਜਾਂਦਾ ਸਾਧੂ ਜਨਾਂ ਦੀ ਚਰਨ ਧੂੜੀ ਦੇ ਨਾਲ। ਸਤ ਸੰਗਤ ਕੀ ਧੂੜ ਭਰੀ ਉੱਡ ਨੇਤਰੀ, ਪ੍ਰਤੱਖ ਸਤ ਸੰਗਤ ਦੀ ਧੂੜ ਉੱਡ ਕਰਕੇ ਨੇਤਰਾਂ ਵਿੱਚ ਪੈ ਜਾਵੇ, ਤੱਪੜ ਝਾੜ ਵਿਛਾਏ ਧੂੜੀ ਨਾਇਆ, ਧੂੜੀ ਉੱਡ ਕਰਕੇ ਨੇਤਰਾਂ ਵਿੱਚ ਪੈ ਜਾਵੇ,
1: ਦੁਰਮਤ ਮੈਲ ਗਵਾਈ,
0: ਤੇ ਖੋਟੀ ਮਤ ਦੀ ਸਾਰੀ ਮੈਲ ਦੂਰ ਹੋ ਜਾਂਦੀ ਏ, ਨੇਤਰਾਂ ਦੀ ਦ੍ਰਿਸ਼ਟੀ ਨਿਰਮਲ ਪਵਿੱਤਰ ਹੋ ਜਾਂਦੀ ਏ, ਮਨ ਅਤੇ ਬੁੱਧ ਰੂਪੀ ਨੇਤਰਾਂ ਦੇ ਉੱਪਰ ਧੂੜ ਪੈ ਜਾਵੇ, ਤੇ ਖੋਟੀ ਮਤ ਮਨ ਦੀ ਅਗਿਆਨਤਾ ਤੇ ਮੈਲਤਾ ਵਾਲੀ ਦੂਰ ਹੋ ਜਾਂਦੀ ਏ। ਭਾਈ ਐਸਾ ਨਾਮ ਦਾ ਵੱਡਾ ਭਾਰੀ ਪ੍ਰਤਾਪ ਹੈ। ਸਾਧ ਸੰਗਤ ਜੀ ਇਸ ਸ਼ਬਦ ਦੇ ਵਿੱਚ ਸਾਖੀਆਂ ਆਉਂਦੀਆਂ ਨੇ, ਇਸ ਕਰਕੇ ਸ਼ਬਦ ਦਾ ਵਿਸਥਾਰ ਵੱਡਾ ਹੈ। ਸੋ ਬਾਕੀ ਦੇ ਸ਼ਬਦ ਦੀ ਵਿਚਾਰ ਕੱਲ੍ਹ ਦੇ ਦੀਵਾਨ ਦੇ ਅੰਦਰ ਸਰਵਣ ਕਰਾਂਗੇ। ਅੱਜ ਦੇ ਦੀਵਾਨ ਦੀ ਕਥਾ ਦਾ ਨਿਰਧਾਰਤ ਜੋ ਸਮਾਂ ਹੈ ਅਤੇ ਇਸ ਸਮੇਂ ਦੀ ਸਮਾਪਤੀ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਵੇਂ ਤੀਰਥਾਂ ਤੋਂ ਵੱਡੀ ਨਾਮ ਦੀ ਮਹਿਮਾ ਕਹਿੰਦੇ ਨੇ, ਕਹੋ ਕਬੀਰ ਹੋ ਭਇਆ ਉਦਾਸ, ਤੀਰਥ ਵੱਡਾ ਕਿ ਹਰ ਕਾ ਦਾਸ, ਤੀਰਥ ਵੱਡਾ ਕਿ ਹਰ ਕਾ ਦਾਸ ਵੱਡਾ, ਭਾਈ ਹਰੀ ਦਾ ਦਾਸ ਹੀ ਵੱਡਾ, ਕਿਉਂਕਿ ਜਿੱਥੇ ਪਰਮੇਸ਼ਰ ਜੀ ਦੇ ਦਾਸਾਂ ਨੇ ਬੰਦਗੀ ਕੀਤੀ ਉੱਥੇ ਉੱਥੇ ਤੀਰਥ ਬਣੇ ਨੇ, ਜਿੱਥੇ ਜਿੱਥੇ ਬੰਦਗੀ ਕੀਤੀ ਉੱਥੇ ਉੱਥੇ ਪਵਿੱਤਰ ਭਾਵ ਪੈਦਾ ਹੋਏ, ਪਵਿੱਤਰਤਾ ਹੋਈ ਅਤੇ ਤੀਰਥ ਬਣੇ ਨੇ। ਅਤੇ ਜੇ ਤੀਰਥਾਂ ਵਿੱਚ ਕਲਯੁਗੀ ਜੀਵ ਜਾ ਕੇ ਪਾਪ ਧੋਂਦੇ ਨੇ ਅਤੇ ਉਹਨਾਂ ਨੂੰ ਵੀ ਪਰਮੇਸ਼ਰ ਜੀ ਦੇ ਸੰਤੀ ਉਹਨਾਂ ਪਾਪਾਂ ਦੇ ਪ੍ਰਭਾਵ ਨੂੰ ਦੂਰ ਕਰਦੇ ਨੇ, ਇਸ ਕਰਕੇ ਤੀਰਥ ਵੱਡਾ ਨਹੀਂ, ਪਰਮੇਸ਼ਰ ਜੀ ਦਾ ਨਾਮ ਵੱਡਾ ਹੈ। ਜਿਵੇਂ ਪਰਮੇਸ਼ਰ ਜੀ ਦੇ ਨਾਮ ਦੀ ਮਹਿਮਾ ਸਤਿਗੁਰੂ ਜੀ ਅੱਗੇ ਕਥਨ ਕਰਦੇ ਨੇ, ਕੱਲ੍ਹ ਦੇ ਦੀਵਾਨ ਦੇ ਅੰਦਰ ਸਰਵਣ ਕਰਾਂਗੇ। ਅੱਜ ਦੇ ਦੀਵਾਨ ਦੀ ਇੰਨੀ ਕੁ ਹਾਜ਼ਰੀ ਦੱਸ ਰਹੇ ਦੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਅਤੇ ਗੁਰੂ ਸੰਗਤ ਨੇ ਕਿਰਪਾਲਤਾ ਕਰਕੇ ਪ੍ਰਵਾਨ ਕਰਨਾ, ਗੁਰਚਰਨਾਂ ਵਿਖੇ ਰਜੋਈਆਂ ਕਰੀਏ ਸੱਚੇ ਸਾਹਿਬ ਜੀ, ਜੋ ਆਪ ਜੀਆਂ ਨੇ ਆਪਣੀ ਅੰਮ੍ਰਿਤਮਈ ਗੁਰਬਾਣੀ ਦੇ ਨਾਲ ਗਰੀਬ ਨਿਵਾਜ ਜੀ ਉਪਦੇਸ਼ ਦੇਣਾ ਕੀਤੇ ਨੇ, ਇਹਨਾਂ ਉਪਦੇਸ਼ਾਂ ਦੇ ਭਾਵ ਜੋ ਆਪ ਜੀਆਂ ਨੇ ਕਥਨ ਅਤੇ ਸਾਡੇ ਤਾਂ ਹੀ ਸਰਵਣ ਕਰਵਾਏ ਨੇ, ਸਾਡੇ ਆਮ ਮਨਾਂ ਦੇ ਅੰਦਰ ਵਸਾ ਦੇਵੋ। ਚਰਨ ਕਮਲ।

ਦੀ ਕਲਾ ਦੀ ਦਾਤ ਪਿਆਰੀ ਗੁਰਸਿੱਖੀ ਸਿਮਰਨ ਅਤੇ ਨਿਤਨੇਮ ਦੀ ਪਰਪਕਤਾ ਬਖਸ਼ਿਸ਼ ਕਰਕੇ ਨਾਨਕ ਨਦਰੀ ਨਦਰ ਨਿਹਾਲ ਕਰੋ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰ ਦੇਵ ਪਿਤਾ ਜੀ ਤੇ ਸਤਿਗੁਰੂ ਜੀ ਦੀ ਸੰਗਤ ਬਖਸ਼ਣ ਯੋਗ ਹੈ, ਕਿਰਪਾ ਕਰਕੇ ਖਿਮਾ ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰੋ। ਪਾਵਨ ਗੁਰ ਸ਼ਬਦ ਦੀਆਂ ਦੋ ਪੰਕਤੀਆਂ ਪੜ੍ਹ ਕੇ ਸਮਾਪਤੀ।

ਆਪ ਜੀ ਦਾ ਅਜਰਤ ਕੀਰਤਨ ਕਰਦੇ ਹਾਂ ਯਾ ਸਬਦ ਬਟਾ ਜਰੂਰੀ ਸਤਿ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨਾ ਜਿਨਾ ਮੈਂ ਪਾਉ ਲੋ ਸਬਦ ਬਟਾ ਜਰੂਰੀ ਸਤਿ ਸੱਚੇ ਪਾਤਸ਼ਾਹ ਜੀ ਮਹਾਰਾਜ ਜੋ ਸਭਨਾ ਦੀ ਕਲਾ ਚੜ੍ਹਦੀ ਕਲਾ ਬਖਸ਼ਣ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਹਾਣੇ ਸਰਬਤਾ।

ਜਲੀਨ ਤਾਹੀ ਤੇ ਉਹ ਬਜ ਸਭ ਤਾਹੀ ਮੈਂ ਸਮਾਹੀਂਗੇ ਕੂਕਤ ਫਿਰਤ ਕਿਤ ਰੋਵਤ ਮਰਤ ਕਿਤ ਜਲ ਮੈਂ ਡੁਬਤ ਕਿਤੇ ਆਗ ਮੈਂ ਜਰਤ ਹੈ ਕਿਤੇ ਗੰਗ ਵਾਸੀ ਕਿਤੇ ਮਦੀਨਾ ਮਕਾ ਨਿਵਾਸੀ ਕਿਤਕ ਉਦਾਸੀ ਕੇ ਬ੍ਰਹਮਾਈ ਫਿਰਤ ਹੈ ਕਰਵਤ ਸਹਤ ਕਿਤੇ ਭੂਮ ਮੈਂ ਗੜਤ ਕਿਤੇ ਸੂਆ ਪੇ ਚੜਤ ਕਿਤੇ ਦੁੱਖ ਕੋ ਵਰਤ ਹੈ ਗਿਆਨ ਮੈਂ ਉੜਤ ਕਿਤ ਜਲ ਮੈਂ ਰਹਤ ਕਿਤ ਗਿਆਨ ਕੇ ਬਿਹੀਨ ਜਗ ਜਾ ਰਹੀ ਮਰਤ ਹੈ ਸੋਧ ਹਰ ਦੇਵਤਾ ਵਿਰੋਧ ਹਰ ਤਨ ਵੱਡੇ ਬੋਧ ਹਰ ਬੋਧ ਪ੍ਰਬੋਧ ਹਰ ਜਪ ਸੀ ਗਸ ਹਰ ਚੰਦਨ ਲਗਾਏ ਹਰ ਚੋਚਾਰ ਬੂਜ ਹਰ ਪਾਹਨ ਚੜਾਏ ਹਰ ਲਪ ਸੀ ਗਾਹ ਹਰ ਗੋਰਨ ਮਨਾਏ ਹਰ ਵੱਡੀ ਮਟਲੀ ਬਹਾਰ ਵਿਤਨ ਲਗਾਏ ਹਰ ਛਪ ਸੀ ਗਾਏ ਹਰ ਗੰਧਰਵ ਵਜਾਏ ਹਰ ਕਿੰਨਰ ਸਭ ਭਜ ਹਰ ਪੰਡਿਤ ਤਪੰਤ ਹਰ ਤਪ ਸੀ

ਸੋਗ ਨਹੀਂ ਜੋਗ ਜੁਗਤ ਜੇ ਤ੍ਰਾਸ ਆਸ ਨਹੀਂ ਭੂਮ ਭੁਗਤ ਜਿਹ ਕਾਲ ਪਿਆਲ ਕੱਟਿਓ ਨੰਗ ਅੱਛਾ ਸਰੂਪ ਖੈ ਅਭੰਗ ਜਿਹ ਨੇਤ ਨੇਤ ਉਚਰੰਤ ਬੇਦ ਜਿਹ ਅਲਖ ਰੂਪ ਕਥਤ ਕਤੇ ਜਿਹ ਅਲਖ ਰੂਪ ਆਸਨ ਅਡੋਲ ਜੇ ਅਮਿਤ ਤੇਜ ਅੱਛੈ ਅਤੋਲ ਜਿਹ ਧਿਆਨ ਕਾਜ ਮੁੰਜਨ ਅਨੰਤ ਕਈ ਕਲਪ ਜੋਗ ਸਾਧਤ ਦੁਰੰਤ ਤਨ ਸੀਤ ਖਾਮ ਬਰਖਾ ਸਹੰਤ ਕਈ ਕਲਪ ਏਕ ਆਸਨ।

ਨੀ ਦੀਨ ਜਮੀਨ ਜਮਾ ਜੇ ਰਚੇ ਸਰਬ ਮਕੀ ਨਮਕਾਂ ਜੇ ਰਾਗ ਨ ਰੂਪ ਨ ਰੇਗ ਰੁਖੰ ਜੇ ਤਾਪ ਨ ਸਾਪ ਨ ਸੁਖ ਸੁਖੰ ਜੇ ਰੋਗ ਨ ਸੋਗ ਨ ਭੋਗ ਭੁਯੰ ਜੇ ਖੇਦ ਨ ਭੇਦ ਨ ਛੇਦ ਛਯੰ ਜੇ ਜਾਤ ਨ ਪਾਤ ਨ ਮਾਤ ਵਿਤੰ ਜੇ ਰਚੇ ਛਤਰੀ ਛਤਰ ਛਿਤੰ ਜੇ ਰਾਗ ਨ ਰੇਗ ਨ ਰੋਗ ਬਣੰ ਜੇ ਦੁਆਖ ਨ ਦਾਗ ਨ ਦੋਖ ਗਣੰ ਜੇ ਅੰਡ ਤੇ ਬ੍ਰਹਮੰਡ ਰਚਿਉ ਤਸ ਚਾਰ ਕਰੀ ਨਵਖੰਡ ਸਚਿਉ ਰਜਤਾ।

ਸਰਬ ਦਾਤਾ ਸਰਬ ਗਿਆਤਾ ਸਰਬ ਕੋ ਪ੍ਰਤਪਾਲ ਦੀਨ ਬੰਧ ਦਿਆਲ ਸਵਾਮੀ ਆਦਿ ਦੇਵ ਪਾਲ ਦੀਨ ਬੰਧ ਪ੍ਰਭੀਨ ਸ੍ਰੀਪਦ ਸਰਬ ਕੋ ਕਰਤਾਰ ਬਰਨ ਚਿਹਨਾ ਚਕਰ ਜਾ ਕੋ ਚਕਰ ਚਿਹਨਾਕਾਰ ਜਾਤ ਪਾਤ ਨਾ ਗੋਤ੍ਰ ਗਾਥਾ ਰੂਪ ਰੇਖ ਨ ਬਰਨ ਸਰਬ ਦਾਤਾ ਸਰਬ ਗਿਆਤਾ ਸਰਬ ਭੂ ਕੋ ਬਰਨ ਦੁਸ਼ਟ ਗੰਜਨ ਸਤਰੁ ਵੰਜਨ

ਸ੍ਰਿਸ਼ਟ ਚਾਰ ਵਿਚਾਰ ਜਿਤ ਜਾਣੀਏ ਸਭਚਾਰ ਆਦਿ ਦੇਵਾ ਪਾਰ ਸਰੀਪਤ ਦੁਸ਼ਟ ਪੁਸ਼ਟ ਪ੍ਰਹਾਰ ਅੰਨਦਾਤਾ ਗਿਆਨ ਗਿਆਤਾ ਸਰਬ ਮਾਨ ਮਹੇਂਦਰ ਵੇਦ ਵਿਆਸ ਕਰੇ ਕਈ ਦਿਨ ਕੋਟੇਂਦਰ ਉਪੇਂਦਰ ਜਨਮ ਜਾਤਾ ਕਰਮ ਗਿਆਤਾ ਧਰਮ ਚਾਰ ਵਿਚਾਰ ਵੇਦ ਵੇਵ ਨਾ ਪਾਵੇ ਸਿਵ ਰੁਦਰੋ ਮੁਖ ਚਾਰ ਕੋਟੇਂਦਰ ਉਪੇਂਦਰ ਵਿਆਸ ਅਨਕ ਸਨਤ ਕੁਮਾਰ ਗਾਏ ਗਾਏ ਲਗੇ ਸਭੈ ਗੁਣ ਚਕਰਤ ਫੇ ਮੁਖ ਚਾਰ ਆਦ ਅੰਤ ਨ ਮਥ ਜਾ ਕੋ ਭੂਤ ਬਬ ਭਵਾਨ ਸਤ ਦੁਆਪੁਰ ਤ੍ਰਿਤਿਆ ਕਲ ਯੁਗ ਚਤੁਰ ਕਾਲ ਪ੍ਰਧਾਨ ਦਿਆਏ ਦਿਆ ਥੱਕੇ ਮਹਾਮਨ ਗਾਏ ਗੰਧਰਵ ਪਾਰ ਹਰ ਹਰ ਥੱਕੇ ਸਭੈ ਨਹੀਂ ਪਾਈਏ ਤਿਹ ਪਾਰ ਨਾਰਦ ਆਦਕ ਵੇਦ ਵਿਆਸਕ ਮੁਨ ਮਹਾਨ ਅਨੰਤ ਦਿਆਏ ਦਿਆ ਥੱਕੇ ਸਭੈ ਕਰ ਕੋਟ ਕਸ਼ਟ ਦੁਰੰਤ ਗਾਏ ਗਾਏ ਥੱਕੇ ਗੰਧਰਵ ਨਾਚ ਪਛਰ ਪਾਰ ਸੋਤ ਸੋਤ ਥੱਕੇ ਮਹਾਸੁਰ

ਕਿਤੇ ਇੰਦਰ ਦੁਆਰ ਕਿਤੇ ਬ੍ਰਹਮਾ ਮੁਖ ਚਾਰ ਕਿਤੇ ਕ੍ਰਿਸ਼ਨ ਅਵਤਾਰ ਕਿਤੇ ਰਾਮ ਕਹੀਅਤ ਹੈ ਕਿਤੇ ਸਸੁਰਾਸੀ ਕਿਤੇ ਸੂਰਜ ਪ੍ਰਕਾਸ਼ ਕਿਤੇ ਮੁੰਡਿਆ ਉਦਾਸੀ ਜੁਗ ਦੁਆਰ ਦਹੀਅਤ ਹੈ ਕਿਤੇ ਮਹਾਦੀਨ ਕਿਤੇ ਬਿਆਸੇ ਪ੍ਰਵੀਨ ਕਿਤੇ ਕੁਮੇਰ ਕੁਲੀਨ ਕਿਤੇ ਜਸ ਕਹੀਅਤ ਹੈ ਕਰਤੇ ਹੈ ਵਿਚਾਰ ਪੈਨਾ ਪੂਰਨ ਨੁਗ ਪਾਵੇ ਪਾਰ ਤਾਹੀ ਤੇ ਅਪਾਰ ਨਿਰਾਧਾਰ ਲਹੀਅਤ ਹੈ ਪੂਰਨ ਅਵਤਾਰ ਨਿਰਾਧਾਰ ਹੈ ਨ ਪਾਰ ਵਾਰ ਪਾਈਏ ਨ ਪਾਰ ਵੈ ਅਪਾਰ ਕੇ ਵਖਾਨੀਏ ਅਦ ਵੈ ਅਬਿਨਾਸੀ ਪਰਮ ਪੂਰਨ ਪ੍ਰਕਾਸ਼ੀ ਮਹਾਰੂਪ ਹੂੰ ਕੇ ਰਾਸੀ ਹੈ ਅਨਾਸ ਕੇ ਕਮਾਨੀਏ ਜੰਤਰ ਹੂ ਨ ਜਾਤ ਜਾ ਕੀ ਬਾਪ ਹੂੰ ਨ ਮਾਏ ਤਾ ਕੀ ਪੂਰਨ ਪ੍ਰਭਾ ਕੇ ਸੋ ਛਡਾ ਕੇ ਅਨਵਾਨੀਏ ਤੇਜ ਹੂੰ ਕੋ ਤੰਤਰ ਹੈ ਕੇ ਰਾਜਸੀ ਕੋ ਜੰਤਰ ਹੈ ਕੇ ਮੋਹਨੀ ਕੋ ਮੰਤਰ ਹੈ ਨਿਜੰਤਰ ਕੇ ਖਜਾਨੀਏ ਤੇਜ ਹੂੰ ਕੋ ਤਰ ਹੈ ਕੇ ਰਾਜਸੀ ਕੋ ਸਾਰ ਹੈ ਕੇ ਸ਼ੁੱਧਤਾ ਕੋ ਖਰ ਹੈ ਕੇ ਸਿੱਧਤਾ ਕੇ ਸਾਰ ਹੈ ਕਾਮਨਾ ਕੇ ਖਾਨ ਹੈ ਕੇ ਸਾਧਨਾ ਕਿਸਾਨ ਹੈ ਵਿਰਕਤਤਾ ਕੇ ਬਾਨ ਹੈ ਕੇ ਬੁੱਧ ਕੋ ਉਦਾਰ ਹੈ ਸੁੰਦਰ ਸਰੂਪ ਹੈ ਕੇ ਭੂਪਨ ਕੋ ਭੂਪ ਹੈ ਕੇ ਰੂਪ ਹੂੰ ਕੋ ਰੂਪ ਹੈ ਕੁਮਤ ਕੋ ਪ੍ਰਹਾਰ ਹੈ ਦੀਨਨ ਕੋ ਦਾਤਾ ਹੈ ਗਨੀ ਮਨ ਕੋ ਕਾਰਕ ਹੈ ਸਾਧਨ ਕੋ ਰਚਕ ਹੈ ਗੁਣਨ ਕੋ ਪਹਾਰ ਹੈ ਸਿੱਧ ਕੋ ਸਰੂਪ ਹੈ ਕੇ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਜਿਨ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਾਹਿਬਾਂ ਦੇ ਪਾਵਨ ਅਸਥਾਨ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਜੁੜ ਬੈਠੀ ਗੁਰੂ ਪਿਆਰੀ ਗੁਰੂ

ਪਾਵਨ ਸਤ ਸੰਗਤ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ। ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਜੋ ਗੁਰੂ ਸਾਹਿਬ ਜੀ ਦਾ ਪਾਵਨ ਇਤਿਹਾਸ ਸਰਵਣ ਕਰਨਾ ਕੀਤਾ, ਇਹ ਜੋ ਸਾਰੀ ਕਥਾ ਜੋ ਹੈ ਭਾਈ ਰਾਮ ਕਵਿੜ ਜੀ ਜੋ ਹਨ ਜੋ ਆਪਣੇ ਸੇਵਕਾਂ ਨੂੰ ਸੰਗਤਾਂ ਨੂੰ ਸਰਵਣ ਕਰਾ ਰਹੇ ਹਨ ਅਤੇ ਉਹ ਆਪ ਬਚਨ ਕਰਦੇ, ਉਹਨਾਂ ਨੂੰ ਸੰਗਤਾਂ ਨੇ ਸਿੱਖਾਂ ਨੇ ਬਚਨ ਕੀਤਾ, ਪੁੱਛਿਆ ਕਿ ਬਾਬਾ ਜੀ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੋਤੀ ਜੋਤ ਸਮਾਏ ਉਸ ਵੇਲੇ ਤਾਂ ਆਪ ਉੱਥੇ ਨਹੀਂ ਸੀ, ਆਪ ਜੀ ਤਾਂ ਇੱਥੇ ਭਾਵ ਕੇ ਪੰਜਾਬ ਆ ਚੁੱਕੇ ਸੀ, ਫਿਰ ਇਹ ਬਾਅਦ ਦਾ ਇਤਿਹਾਸ ਆਪ ਨੂੰ ਕਿਸ ਤਰ੍ਹਾਂ ਪਤਾ ਚੱਲਿਆ? ਕਿਉਂਕਿ ਗੱਲ ਜਿਹੜੀ ਨਾ ਸਾਧ ਸੰਗਤ ਜੀ ਕੱਲ੍ਹ ਵੀ ਬੇਨਤੀ ਕੀਤੀ ਸੀ, ਇਹਨੂੰ ਆਪਾਂ ਬੋਲਦੇ ਹਾਂ ਇਤਿਹਾਸਿਕ ਸਰੋਤ। ਕੋਈ ਵੀ ਜਦੋਂ ਇਤਿਹਾਸ ਬਣਦਾ ਨਾ ਸਿੱਧਾ ਪਿਆਰਿਓ, ਉਹ ਕਲਮ ਬੰਦ ਨਹੀਂ ਹੁੰਦਾ, ਦਰਜ ਨਹੀਂ ਹੁੰਦਾ, ਇੱਕ ਲੰਬਾ ਸਮਾਂ ਉਹ ਦੰਦ ਕਥਾ ਦੇ ਰੂਪ ਦੇ ਵਿੱਚ ਚੱਲਦਾ, ਭਾਵ ਕਿ ਮੈਨੇ ਵੇਖਿਆ, ਮੈਨੇ ਫਲਾਣੇ ਨੂੰ ਦੱਸਿਆ, ਉਹਨੇ ਸੁਣਿਆ, ਫਿਰ ਉਹਨੇ ਜਾ ਕਰਕੇ ਅਗਲੇ ਨੂੰ ਦੱਸਿਆ, ਫਿਰ ਉਹਨੇ ਸੁਣ ਕਰਕੇ ਅਗਲੇ ਨੂੰ ਦੱਸਿਆ। ਇਸ ਤਰ੍ਹਾਂ ਇੱਕ ਪ੍ਰਣਾਲੀ ਜਿਹੜੀ ਹੈ ਚੱਲਦੀ ਹੈ। ਫਿਰ ਇਹਦੇ ਵਿੱਚ ਕਈ ਇਤਿਹਾਸਕਾਰ, ਕਈ ਕਵੀ ਜਨ ਜਿਹੜੇ ਜਿਨ੍ਹਾਂ ਨੂੰ ਲਿਖਣ ਦਾ ਬੜਾ ਸ਼ੌਂਕ ਹੁੰਦਾ ਹੈ, ਉਹ ਕੀ ਕਰਦੇ ਹਨ, ਉਹਨੂੰ ਪਿਆਰਿਓ ਫਿਰ ਕਲਮ ਬੰਦ ਕਰਦੇ ਹਨ। ਜਦੋਂ ਕੋਈ ਕਲਮ ਬੰਦ ਹੋ ਜਾਵੇ, ਇੱਕ ਗ੍ਰੰਥ ਬਣ ਜਾਂਦਾ, ਫਿਰ ਉਹ ਗ੍ਰੰਥ ਜਿਹੜਾ ਹੈ ਉਹਦੇ ਵਿੱਚ ਗੱਲਾਂ ਕੁਝ ਸੱਚ ਵੀ ਹੋ ਸਕਦੀਆਂ, ਝੂਠ ਵੀ ਹੋ ਸਕਦੀਆਂ, ਲੇਕਿਨ ਆਪ ਜੀ ਯਾਦ ਰੱਖੋ ਸਿੱਧੇ ਪਿਆਰਿਓ ਗ੍ਰੰਥ ਨਹੀਂ ਬਣਿਆ ਕਰਦੇ ਹਨ। ਕੁਛ ਸਾਖੀਆਂ ਇਹ ਦੰਦ ਕਥਾਵਾਂ ਚੱਲਦੀਆਂ ਅਤੇ ਭਾਈ ਸਾਹਿਬ ਜੀ ਨੇ ਬਚਨ ਕੀਤਾ ਕਿ ਸੰਗਤ ਜੀ ਮੈਂ ਤਾਂ ਆ ਗਿਆ ਸੀ ਅਤੇ ਛੇਵੇਂ ਪਾਤਸ਼ਾਹ ਜੀ ਦਾ ਸਿੱਖ ਉਦਾਸੀਨ ਮਹਾਂਪੁਰਖ ਅਤੇ ਬਾਬਾ ਗੁਰਦਿੱਤਾ ਸਾਹਿਬ ਜੀ ਨੇ ਚਾਰ ਧੂਣੀਆਂ ਜਿਹੜੀਆਂ ਹਨ ਇਹਨਾਂ ਦੀ ਸਥਾਪਨਾ ਕੀਤੀ ਕਿ ਨਾਨਕ ਨਾਮ ਲੇਵਾ ਗੁਰੂ ਕੀ ਸੰਗਤ ਨੂੰ ਜੋੜਨ ਦੇ ਲਈ। ਅਤੇ ਇਹਨਾਂ ਦਾ ਮੁੱਖ ਕਾਰਨ ਮੁੱਖ ਇਹ ਸੀ ਕਿ ਜਿੱਥੇ ਜਿੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਅਸਥਾਨ ਜਿਹੜੇ ਸੀ ਨਾ ਉਹਨਾਂ ਨੂੰ ਪ੍ਰਗਟ ਕਰਨਾ, ਉੱਥੇ ਦੇਹੁਰੇ ਬਣਾਉਣੇ, ਉੱਥੇ ਗੁਰੂ ਘਰ ਸਥਾਪਿਤ ਕਰਨੇ ਹਨ। ਇਸ ਤਰ੍ਹਾਂ ਹੀ ਸਾਧ ਸੰਗਤ ਜੀ ਭਾਈ ਅਲਮਸਤ ਜੀ ਜਿਹੜੇ ਹਨ ਆੜੂ ਰਾਮ ਹੋ ਗਿਆ ਅਤੇ ਨਾਲ ਇਹ ਜਿਹੜੇ ਹਨ ਬਾਲੂ ਹਸਨਾ ਹੋ ਗਿਆ ਅਲਮਸਤ, ਇਹ ਭਰਾ ਹੀ ਸੀ ਅਤੇ ਭਾਈ ਅਲਮਸਤ ਦੀ ਡਿਊਟੀ ਲਾਈ ਸੀ ਕਿ ਭਾਈ ਪਹਾੜੀ ਇਲਾਕੇ ਦੇ ਵਿੱਚ ਤੁਸੀਂ ਪ੍ਰਚਾਰ ਕਰਨਾ ਕਰੋ ਅਤੇ ਉੱਥੇ ਉਹ ਗਏ ਨਾਨਕ ਮਤਾ ਜਿਹੜਾ ਹੈ ਨਾਨਕ ਮਤੇ ਉੱਥੇ ਸੇਵਾ ਕਰਿਆ ਕਰਦੇ ਸਨ। ਫਿਰ ਬਾਅਦ ਦੇ ਵਿੱਚ ਜੋਗੀਆਂ ਦਾ ਜ਼ੋਰ ਪੈ ਗਿਆ, ਜੋਗੀਆਂ ਨੇ ਉਹ ਅਸਥਾਨ ਦੀ ਬੇਦਬੀ ਕਰਨੀ ਚਾਹੀ, ਉਹ ਦਰਖਤ ਜਿਹੜਾ ਅੱਜ ਵੀ ਜਿਹਦੇ ਆਪਾਂ ਦਰਸ਼ਨ ਕਰਦੇ ਹਾਂ ਪਿੱਪਲ ਦਾ ਦਰਖਤ, ਉਹਨੂੰ ਅੱਗ ਲਾ ਕਰਕੇ ਜੋਗੀਆਂ ਨੇ ਸਾੜ ਦਿੱਤਾ। ਭਾਈ ਇਹ ਜਿਹੜਾ ਹੈ ਅਲਮਸਤ ਨੂੰ ਬਹੁਤ ਤੰਗ ਕੀਤਾ, ਮਾਰ ਕੁੱਟ ਕਰਕੇ ਭਜਾ ਦਿੱਤਾ, ਕਿਹਾ ਕਿ ਦਫਾ ਹੋ ਜਾ ਇੱਥੇ, ਕਿਹੜਾ ਤੇਰਾ ਗੁਰੂ ਨਾਨਕ, ਕੋਈ ਨਾਨਕ ਆਦਿਕ ਨਹੀਂ ਹੈ ਇੱਥੇ, ਇਹ ਯੋਗ ਮਤਾ ਰਵੇਗਾ, ਗੋਰਖ ਮਤਾ ਰਵੇਗਾ। ਅਤੇ ਫਿਰ ਤੋਂ ਉਹਨਾਂ ਨੇ ਨਾਮ ਜਿਹੜਾ ਗੋਰਖ ਮਤਾ ਕਰ ਦਿੱਤਾ ਅਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਅੰਤਰਜਾਮੀ ਸਤਿਗੁਰਾਂ ਨੂੰ ਪਤਾ ਚੱਲਿਆ, ਉਹ ਆਏ ਅਤੇ ਉੱਥੋਂ ਜਿਹੜੇ ਜੋਗੀ ਜਿਹੜੇ ਇਹ ਖੁਰਾਫਾਤ ਮਚਾਉਂਦੇ ਸੀ ਉਹਨਾਂ ਨੂੰ ਡੰਡ ਦਿੱਤਾ, ਚੰਗੀ ਤਰ੍ਹਾਂ ਉਹਨਾਂ ਨੂੰ ਛਿੱਤਰ ਫੇਰਨਾ ਕੀਤਾ, ਉਹ ਸਾਰੇ ਭੱਜ ਗਏ, ਫਿਰ ਤੋਂ ਉਹ ਅਸਥਾਨ ਕਾਇਮ ਹੋਇਆ ਹੈ। ਇਸ ਤਰ੍ਹਾਂ ਹੀ ਸਾਧ ਸੰਗਤ ਜੀ ਆਪ ਜੀ ਦੇਖ ਸਕਦੇ ਹੋ, ਜਿੰਨੇ ਵੀ ਭਾਵੇਂ ਆਪ ਜਗਨਨਾਥਪੁਰੀ ਜਾਓ, ਔਰ ਵੀ ਪੁਰਾਣੇ ਅਸਥਾਨ ਜਿਹੜੇ ਹਨ ਅਤੇ ਜਿੰਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪੁਰਾਤਨ

ਦੀਆਂ ਡਿਊਟੀਆਂ ਲਾਈਆਂ ਸੀ। ਮਹਾਰਾਜ ਜੀ ਨੇ ਪ੍ਰਬੰਧ ਲਾਏ ਕਿ ਭਾਈ ਤੁਸੀਂ ਮਾਲਵੇ ਚੱਲ ਜਾਓ, ਮਾਝੇ ਚੱਲ ਜਾਓ, ਦੁਆਬੇ ਚੱਲ ਜਾਓ, ਇੱਥੇ ਜਾ ਕਰਕੇ ਸਿੱਖੀ ਦਾ ਪ੍ਰਚਾਰ ਕਰੋ, ਫਲਾਣੇ ਅਸਥਾਨਾਂ ਨੂੰ ਸਾਹਮਣਾ ਕਰੋ। ਉਹ ਸਾਰੇ ਗੁਰਮੁਖ ਪਿਆਰੇ ਜਦੋਂ ਪੰਜਾਬ ਨੂੰ ਜਾ ਰਹੇ ਸਨ ਅਤੇ ਉਹਨਾਂ ਨੇ, ਕਿਉਂਕਿ ਜਦੋਂ ਵੀ ਆਪਾਂ ਪੰਜਾਬ ਨੂੰ ਜਾਂਦੇ ਨਾ ਪਿਆਰਿਓ, ਦਿੱਲੀ ਜੋ ਹੈ ਗਾਹੇ ਬਗਾਹੇ ਲੱਗਦਾ ਹੀ ਹੈ। ਦਿੱਲੀ ਗਏ, ਉੱਥੇ ਮਾਤਾ ਜੀ ਨੂੰ ਇਹ ਖਬਰ ਦੇਣੀ ਕੀਤੀ। ਦੋਵੇਂ ਮਾਤ ਜੀ, ਮਾਤਾ ਸਾਹਿਬ ਦੇਵਾਂ ਜੀ, ਮਾਤਾ ਸੁੰਦਰੀ ਜੀ ਜੋ ਹਨ, ਸੁਣ ਕਰਕੇ ਬਹੁਤ ਦੀਨ ਮਨਾ ਹੋ ਗਏ। ਬਹੁਤ ਉਹਨਾਂ ਨੇ ਵਿਰਾਗ ਪ੍ਰਗਟ ਕਰਨਾ ਕੀਤਾ, ਲੇਕਿਨ ਮਾਤਾ ਸਾਹਿਬ ਦੇਵੀ ਜੀ ਜੋ ਹਨ, ਉਹਨਾਂ ਨੇ ਉਹ ਤੋਂ ਬਾਅਦ ਪਿਆਰਿਓ ਜ਼ਿਆਦਾ ਸਮਾਂ ਜਿਹੜਾ ਸਤਿਗੁਰੂ ਮਹਾਰਾਜ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਜ਼ਿਆਦਾ ਸਮਾਂ ਉਹਨਾਂ ਨੇ ਆਪਣਾ ਤਨ ਕਰਕੇ ਨਹੀਂ ਬਤੀਤ ਕਰਨਾ ਕੀਤਾ। ਤੇ ਉਹ ਮਹਾਰਾਜ ਜੀ ਦੀ ਰਜ਼ਾ ਦੇ ਵਿੱਚ ਨਾਮ ਬਾਣੀ ਦਾ ਜਾਪ ਕਰਦੇ ਕਰਦੇ, ਸਾਧਨਾ ਸਿਮਰਨ ਕਰਦੇ ਕਰਦੇ ਹੀ ਪਿਆਰਿਓ ਉਹਨਾਂ ਨੇ ਆਪਣਾ ਤਨ ਜਿਹੜਾ ਤਿਆਗਣਾ ਕੀਤਾ। ਜਦੋਂ ਉਹਨਾਂ ਮਾਤਾ ਜੀ ਨੇ ਆਪਣਾ ਤਨ ਤਿਆਗ ਦਿੱਤਾ ਤੇ ਜਿੱਥੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦਾ ਦੇਵਰਾ ਹੈ, ਬਾਲਾ ਸਾਹਿਬ ਕਹਿ ਕਰਕੇ ਜਿਨ੍ਹਾਂ ਨੂੰ ਆਪਾਂ ਸੰਬੋਧਨ ਕਰਦੇ ਹਾਂ, ਕਿਉਂਕਿ ਪਿਆਰਿਓ ਇਹ ਸੱਤ ਝੰਡੇ ਜਿਹੜੇ ਹਨ ਸਿੱਖ ਰਾਜ ਦੇ ਵੇਲੇ ਇਹ ਅਸਥਾਨਾਂ ਨੂੰ ਤੇ ਮਹਾਂਪੁਰਖਾਂ ਨੇ, ਸਿੱਖਾਂ ਨੇ, ਜਥੇਦਾਰਾਂ ਨੇ ਕਾਇਮ ਕਰਨਾ ਕੀਤਾ। ਇੱਕ ਇਹ ਅਸਥਾਨ ਜਿਹੜਾ ਇੱਕ ਇਹ ਹੋ ਗਿਆ ਤੇ ਬਾਬਾ ਬੰਦਾ ਸਿੰਘ ਜੀ ਦਾ ਸ਼ਹਾਦਤ ਵਾਲਾ ਅਸਥਾਨ ਪਿਆਰਿਓ ਦਿੱਲੀ ਤੋਂ, ਹਾਂ ਹੁਣ ਤਾਂ ਚਲੋ ਦਿੱਲੀ ਵਿੱਚ ਹੀ ਆ ਗਿਆ, ਸ਼ਹਿਰ ਦੇ ਵਿੱਚ ਹੀ ਆ ਗਿਆ, ਪਹਿਲੇ ਬਹੁਤ ਦੂਰ ਦੂਜੇ ਇਹ ਪਿੰਡਾਂ ਦੇ ਵਿੱਚ ਹੋਇਆ ਕਰਦਾ ਸੀ। ਅੱਜ ਵੀ ਪਿਆਰਿਓ ਖਾਸ ਕਰਕੇ ਜਦੋਂ ਆਪਾਂ ਦਿੱਲੀ ਜਾਂਦੇ ਹਾਂ, ਕਈ ਵਾਰੀ ਸੰਗਤਾਂ ਉਹ ਪੁੱਛਦੀਆਂ, ਬੇਨਤੀ ਕਰਦੀਆਂ ਕਿ ਜੀ ਇਹ ਗੁਰੂ ਘਰ ਦਾ ਨਾਮ ਤਾਂ ਆਇਆ ਲੇਕਿਨ ਇਹਦਾ ਪਤਾ ਨਹੀਂ ਹੈ। ਆਮ ਆਪਾਂ ਜਾਂਦੇ ਹਾਂ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਹੋ ਗਿਆ, ਰਕਾਬਗੰਜ ਸਾਹਿਬ, ਬੰਗਲਾ ਸਾਹਿਬ ਆਦਿਕ, ਇਹਨਾਂ ਦੇ ਤਾਂ ਦਰਸ਼ਨ ਕਰ ਲੈਂਦੇ ਹਾਂ, ਇਹ ਸ਼ਹਿਰ ਦੇ ਵਿੱਚ ਹਨ। ਲੇਕਿਨ ਇਹ ਗੁਰੂ ਘਰ ਜਿਹੜਾ ਪਿਆਰੇ ਉਹ ਸ਼ਹਿਰ ਤੋਂ ਬਾਹਰ ਹੈ, ਜਿੱਥੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਜੋਤੀ ਜੋਤ ਸਮਾਏ, ਬਾਅਦ ਦੇ ਵਿੱਚ ਮਾਤਾ ਜੀ ਵੀ ਉੱਥੇ ਹੀ ਜੋਤੀ ਜੋਤ ਸਮਾਏ, ਮਾਤਾ ਸਾਹਿਬ ਦੇਵਾਂ ਜੀ, ਅਤੇ ਉਹ ਤੋਂ ਬਾਅਦ ਉਸ ਅਸਥਾਨ ਦੇ ਨਾਲ ਹੀ ਪਿਆਰਿਓ ਉਹਨਾਂ ਦਾ ਜਿਹੜਾ ਅਸਥਾਨ ਛੋਟਾ ਜਿਹਾ ਜਿਹੜਾ ਹੈ, ਅਤੇ ਅਸਥਾਨ ਥੜਾ ਆਪਾਂ ਕਹਿ ਸਕਦੇ ਹਾਂ, ਦੇਵਰਾ ਜਿਹੜਾ ਹੈ ਉਹਨਾਂ ਦਾ ਬਣਾਇਆ ਗਿਆ। ਸੋ ਇਸ ਤਰ੍ਹਾਂ ਸਾਧ ਸੰਗਤ ਜੀ ਹੁਣ ਕਵੀ ਰਾਜ ਜੀ ਪਰਕਣ ਬਦਲ ਰਹੇ ਹਨ। ਇਹ ਤਾਂ ਮਾਤਾ ਜੀ ਦਾ ਇਤਿਹਾਸ ਆਦਿਕ ਹੋਇਆ, ਆਪ ਨੂੰ ਪਤਾ ਹੋਵੇਗਾ ਬਾਬਾ ਬੰਦਾ ਸਿੰਘ ਜੀ ਦਾ ਵੀ ਇਤਿਹਾਸ ਉਹਨਾਂ ਨੇ ਨਾਲ ਤੋਰਨਾ ਕੀਤਾ ਸੀ, ਲੇਕਿਨ ਉਹ ਇਤਿਹਾਸ ਉਹਨੂੰ ਵਿਚਕਾਰ ਰੋਕ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਿਆਰਿਓ ਪੂਰਾ ਇਤਿਹਾਸ ਜਿਹੜਾ ਜੋਤੀ ਜੋਤ ਦਾ ਉਹਨਾਂ ਨੇ ਸਰਵਣ ਕਰਾਉਣਾ ਕੀਤਾ। ਜਦੋਂ ਇਤਿਹਾਸ ਆਪਾਂ ਕਈ ਵਾਰੀ ਸਾਖੀਆਂ ਰੂਪ ਦੇ ਵਿੱਚ ਪੜ੍ਹਦੇ ਹਾਂ, ਕਈ ਇਤਿਹਾਸ ਜਿਹੜੇ ਉਹ ਆਰੰਭ ਹੋ ਜਾਂਦੇ, ਫਿਰ ਉਹਨੂੰ ਵਿਰਾਮ ਦੇਣਾ ਪੈਂਦਾ, ਭਾਵ ਕੇ ਤੇ ਉਹਨੂੰ ਵਿਸ਼ਰਾਮ ਦੇਣਾ ਪੈਂਦਾ, ਵਿਸ਼ਰਾਮ ਦੇ ਕੇ ਦੂਜੀ ਗੱਲ ਜਿਹੜੀ ਹੈ, ਦੂਜੀ ਸਾਖੀ, ਦੂਜੀ ਕਥਾ ਤੋਰ ਕੇ ਉਹ ਜਦੋਂ ਮੁਕੰਮਲ ਹੋ ਜਾਵੇ, ਉਹ ਤੋਂ ਬਾਅਦ ਉਹ ਸਾਖੀ ਜਿਹੜੀ ਹੈ ਉਹ ਪ੍ਰਗਟ ਕੀਤੀ ਜਾਂਦੀ ਹੈ, ਉਹ ਸਾਖੀ ਉਹਨੂੰ ਮੁਕੰਮਲਤਾ ਜਿਹੜੀ ਹੈ ਪੂਰਨ ਵਿਰਾਮ ਦਿੱਤਾ ਜਾਂਦਾ। ਸੋ ਹੁਣ ਕਵੀ ਰਾਜੀ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜੋ ਇਤਿਹਾਸ, ਜਿਸ ਤਰ੍ਹਾਂ ਉਹਨਾਂ ਨੂੰ ਜਿਹੜੇ ਸਰੋਤ ਪ੍ਰਾਪਤ ਹੋਏ, ਉਸ ਮੁਤਾਬਕ ਜੋ ਉੱਥੇ ਉਹ ਬਚਨ ਆਇਆ, ਉਹਨਾਂ ਨੇ ਜੋ ਇਤਿਹਾਸ ਲਿਖਿਆ, ਆਓ ਪਿਆਰਿਓ ਇਤਿਹਾਸ ਦੀ ਕਥਾ ਆਪਾਂ ਸਰਵਣ ਕਰਨਾ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਵੇ, ਸਤਿਗੁਰੂ ਮਹਾਰਾਜ ਜੀਆਂ ਦੇ ਪਾਵਨ ਦਰ ਘਰ 'ਤੇ ਆਪਣੀ ਹਾਜ਼ਰੀ ਨੂੰ

ਹੁਣ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਮਾਤਾ ਸੁੰਦਰੀ ਜੀ ਦੀ ਕਥਾ ਜਿਹੜੀ ਹੈ ਇਹ ਕਿਉਂਕਿ ਇਹ ਲੰਬਾ ਸਮਾਂ ਸਾਧ ਸੰਗਤ ਜੀ ਮਹਾਰਾਜ ਜੀ ਤੋਂ ਮਹਾਰਾਜ ਜੀ ਤੋਂ ਬਾਅਦ ਇਹ ਤਨ ਕਰਕੇ ਰਹੇ ਤੇ ਇਹਨਾਂ ਨੇ ਸਿੱਖ ਪੰਥ ਦੀ ਬਾਗ ਡੋਰਤਾ ਨੂੰ ਸਾਹਮਣਾ ਕੀਤਾ। ਭਾਈ ਮਨੀ ਸਿੰਘ ਸਾਹਿਬ ਜੀ ਉਹਨਾਂ ਨੂੰ ਭੇਜਿਆ ਸ੍ਰੀ ਹਰਿਮੰਦਰ ਸਾਹਿਬ ਦਾ ਪ੍ਰਬੰਧ ਕਰਨ ਦੇ ਲਈ। ਜਦੋਂ ਤਤ ਖਾਲਸਾ ਤੇ ਬੰਦਈ

0: ਖਾਲਸਾ ਇਹਨਾਂ ਦਾ ਜਦੋਂ ਇਹ ਹੋ ਰਿਹਾ ਸੀ ਝਗੜਾ ਪੈ ਰਿਹਾ ਤੇ ਮਾਤਾ ਜੀ ਨੇ ਫਿਰ ਉਹਦੇ ਵਿੱਚ ਆ ਕਰਕੇ ਭਾਈ ਮਨੀ ਸਿੰਘ ਸਾਹਿਬ ਜੀ ਨੂੰ ਉਹਨਾਂ ਨੂੰ ਭੇਜਿਆ ਉਹਨਾਂ ਨੇ ਫਿਰ ਇਹਦਾ ਨਿਪਟਾਰਾ ਕੀਤਾ। ਔਰ ਪਿਆਰਿਓ ਮੈਂ ਬੇਨਤੀ ਕਰਾਂ ਕਿ ਜਿਹੜੇ ਹੁਕਮਨਾਮੇ ਜਿਹੜੇ ਮਾਤਾ ਜੀ ਦੇ ਪ੍ਰਾਪਤ ਹੁੰਦੇ ਹਨ ਤੇ ਬਹੁਤ ਸਾਰੇ ਹੁਕਮਨਾਮੇ ਤਾਂ ਵਿਲੁਪਤ ਹੋ ਗਏ, ਬਹੁਤ ਸਾਰੇ ਹੁਕਮਨਾਮਿਆਂ ਨੂੰ ਸੰਗਤਾਂ ਨੇ ਗੁਰਮੁਖਾਂ ਨੇ ਸਾਹਮਣਾ ਕੀਤਾ, ਉਹਦੇ ਵਿੱਚ ਭਾਈ ਮਨੀ ਸਿੰਘ ਸਾਹਿਬ ਜੀ ਤੇ ਉਹ ਬਚਨ ਕਰਦੇ, ਉਹ ਕਹਿੰਦੇ ਕਿ ਮਾਤਾ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੀ ਜੋ ਰਚਨਾ ਜਿਹੜੀ ਸੀ ਨਾ ਚਰਿਤ੍ਰੋਪਖਿਆਨ ਤੇ ਜੋ ਕਿਉਂ ਉਹ ਉਹਦੇ ਨਾ ਉਹਨਾਂ ਨੇ ਦੱਸਿਆ ਹੁਕਮਨਾਮੇ ਦੇ ਵਿੱਚ 303 ਚਰਿੱਤਰ ਜਾਂ ਕੁਛ ਔਰ ਇੰਨੇ ਕੁ ਚਰਿੱਤਰ ਜਿਹੜੇ ਹਨ ਉਹ ਪ੍ਰਾਪਤ ਹੋਏ ਹਨ। ਔਰ ਵੀ ਜੋ ਰਚਨਾ ਜਿਹੜੀ ਹੈ ਮੈਂ ਉਹਦੀ ਪੜਤਾਲ ਕਰ ਰਿਹਾ। ਭਾਈ ਮਨੀ ਸਿੰਘ ਸਾਹਿਬ ਜੀ ਨੇ ਉਹ ਜਿਹੜੇ ਗ੍ਰੰਥ ਜਿਹੜੇ ਸੀ ਚਰਿਤ੍ਰੋਪਖਿਆਨ ਆਦਿਕ ਔਰ ਵੀ ਇਹ ਵੱਖ ਵੱਖ ਪੋਥੀਆਂ ਜਿਹੜੀਆਂ ਸੀ ਨਾ ਇਤਿਹਾਸ ਦੀਆਂ ਫਿਰ ਉਹਨੂੰ ਲੈ ਕਰਕੇ ਇੱਕ ਥਾਂ 'ਤੇ ਉਹਦੀ ਜਿਲਦ ਬੰਦੀ ਕੀਤੀ। ਇਹਦੇ ਵਿੱਚ ਵੀ ਮਾਤਾ ਜੀ ਦਾ ਬਹੁਤ ਵੱਡਾ ਯੋਗਦਾਨ ਹੈ। ਜੋ ਹੁਕਮਨਾਮੇ ਸਾਨੂੰ ਪ੍ਰਾਪਤ ਹੁੰਦੇ ਹਨ ਉਹਦੇ ਵਿੱਚ ਉਹਨਾਂ ਨੇ ਜੋ ਪੱਤਰਾਚਾਰੀ ਕੀਤੀ ਕਿ ਮਾਤਾ ਜੀ ਆਹ ਵੀ ਬਾਣੀ ਪ੍ਰਾਪਤ ਹੋ ਗਈ, ਉਹ ਵੀ ਬਾਣੀ ਪ੍ਰਾਪਤ ਹੋ ਗਈ, ਕਿਉਂਕਿ ਤੁਰਕਾਂ ਨੇ ਪਿਆਰਿਓ ਜਦੋਂ ਹਮਲਾ ਕੀਤਾ ਸੀ ਨਾ ਸਾਰੇ ਲੁੱਟ ਕੇ ਲੈ ਕੇ ਗਏ ਅਤੇ ਉਸ ਵੇਲੇ ਗੁਰੂ ਕੇ ਸਿੰਘਾਂ ਨੇ ਕੀ ਕੀਤਾ, ਕੁਛ ਬਾਣੀ ਜਿਹੜੀ ਹੈ ਉਹ ਤਾਂ ਪਿਆਰਿਓ ਉਹਨਾਂ ਨੇ ਲੁੱਟ ਲੈਣੀ ਕੀਤੀ, ਸਾੜ ਦਿੱਤਾ, ਸਰਸਾ ਦੀ ਭੇਟ ਚੜ੍ਹ ਗਈ, ਕੁਛ ਬਾਣੀ ਕੁਛ ਪੋਥੀਆਂ ਕੁਛ ਗ੍ਰੰਥ ਜਿਹੜੇ ਹਨ ਸਿੰਘਾਂ ਨੂੰ ਦੇ ਦਿੱਤਾ ਕਿ ਭਾਈ ਤੁਸੀਂ ਲੈ ਕਰਕੇ ਇਹਨੂੰ ਅਤੇ ਤੁਸੀਂ ਦੂਰ ਨਿਕਲ ਜਾਓ, ਇਹ ਜਦੋਂ ਸਮਾਂ ਵਧੀਆ ਹੋਵੇਗਾ ਇਹ ਗ੍ਰੰਥ ਜਿਹੜੇ ਹਨ ਉਹ ਸਾਨੂੰ ਲਿਆ ਕਰਕੇ ਦੇਣਾ ਕਰੋ। ਸੋ ਉਹ ਤੋਂ ਬਾਅਦ ਉਹ ਗ੍ਰੰਥ ਜਦੋਂ ਪ੍ਰਾਪਤ ਹੋਏ ਉਹਨੂੰ ਬਾਣੀ ਨੂੰ ਸੰਕਲਨ ਕਰਨਾ ਕੀਤਾ। ਬਹੁਤ ਸਾਰੇ ਕਾਰਜ ਜੋ ਮਾਤਾ ਜੀ ਨੇ ਕਰਨੇ ਕੀਤੇ ਹਨ।
1: ਸ਼ਰੋਤਾ ਬੰਦੇ ਕੀ ਜਿੱਤ,
0: ਹੁਣ ਕਵੀ ਰਾਜ ਜੀ ਕਹਿੰਦੇ ਕਿ ਹੇ ਸ਼ਰੋਤਾ ਜਣੋ ਭਾਈ ਬੰਦਾ ਬਹਾਦਰ ਜੀ ਜਿਹੜੇ ਹਨ ਉਹਨਾਂ ਦੀ ਕਥਾ ਮੈਂ ਆਪ ਨੂੰ ਸਰਵਣ ਕਰਾਵਾਂ।
1: ਲਸ਼ਕਰ ਕਿਰ ਆਏ,
0: ਜਦੋਂ ਬਾਬਾ ਬੰਦਾ ਸਿੰਘ ਬਹਾਦਰ ਸਾਧ ਸੰਗਤ ਜੀ ਗੁਰਦਾਸ ਨੰਗਲ ਦੀ ਇਹ ਗੜੀ ਦੇ ਵਿੱਚ ਉੱਥੇ ਉਹਨਾਂ ਨੇ ਪੜਾਅ ਕਰਨਾ ਕੀਤਾ, ਤੁਰਕਾਂ ਨੇ ਆ ਕਰਕੇ ਚੌਂ ਪਾਸੀ ਉਹਨਾਂ ਨੂੰ ਘੇਰਾ ਪਾ ਲਿਆ।
1: ਲੜੇ ਬਹੁਤ ਨਹਿ ਪਾਏ ਜਮਾਏ,
0: ਤੇ ਲੜੇ ਬਹੁਤ, ਭਾਵ ਕਿ ਉਹਨਾਂ ਨੇ ਜੰਗ ਬਹੁਤ ਕਰਨੀ ਕੀਤੀ ਹੈ, ਲੇਕਿਨ ਪਿਆਰਿਓ ਉਹਨਾਂ ਦੇ

0: ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ, ਬੇਸ਼ੱਕ ਬਾਬਾ ਬੰਦਾ ਸਿੰਘ ਬਹਾਦਰ ਜੀ ਜਿਹੜੇ ਹਨ ਉਹ ਬਾਰ ਬਾਰ ਇਹੀ ਕਹਿੰਦੇ ਮੈਂ ਹੋ ਉਹੀ ਸਾਹਿਬ ਕੋ ਬੰਦਾ। ਉਹਨਾਂ ਨੇ ਪਿਆਰਿਓ ਖਾਸ ਕਰਕੇ ਉਹਨਾਂ ਦਾ ਨਾਮ ਜਿਹੜਾ ਹੈ ਗੁਰਬਖਸ਼ ਸਿੰਘ, ਇਹ ਉਹਨਾਂ ਦਾ ਅੰਮ੍ਰਿਤ ਦਾ ਨਾਮ ਸੀ, ਲੇਕਿਨ ਉਹ ਆਪਣੇ ਆਪ ਨੂੰ ਬਾਬਾ ਬੰਦਾ ਸਿੰਘ ਜੀ ਕਹਿ ਕਰਕੇ ਫਖਰ ਮਹਿਸੂਸ ਕਰਿਆ ਕਰਦੇ ਸਨ। ਭਾਵਨਾ ਬਹੁਤ ਚੰਗੀ ਸੀ ਪਿਆਰਿਓ ਉਹਨਾਂ ਦੀ ਸ਼ੁਰੂਆਤ ਦੇ ਵਿੱਚ। ਅਤੇ ਬਾਅਦ ਦੇ ਵਿੱਚ ਕੀ ਹੋਇਆ, ਜਦੋਂ ਬਹੁਤ ਸਾਰੇ ਹਿੰਦੂ, ਮੈਂ ਆਪ ਨੂੰ ਬੇਨਤੀ ਕੀਤੀ ਸੀ ਕਿ ਜਦੋਂ ਉਹਨਾਂ ਦੀ ਚੜ੍ਹਤ ਚੜ੍ਹਾਈ ਹੋ ਰਹੀ ਸੀ ਕਿ ਬਹੁਤ ਸਾਰੇ ਹਿੰਦੂ ਜਿਹੜੇ ਹਨ ਉਹ ਜਦੋਂ ਉਹਨਾਂ ਦੀਆਂ ਫੌਜਾਂ ਦੇ ਵਿੱਚ ਰਲ ਗਏ, ਅਤੇ ਉਸ ਤੋਂ ਬਾਅਦ ਉਹਨਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਬਾਬਾ ਜੀ ਅਸੀਂ ਤਾਂ ਤੁਹਾਨੂੰ ਜਾਣਦੇ ਹਾਂ, ਅਸੀਂ ਤੁਹਾਨੂੰ ਗੁਰੂ ਮੰਨਦੇ ਹਾਂ, ਅਸੀਂ ਤੁਹਾਡਾ ਮਤ ਲੈਣਾ ਹੈ। ਅਤੇ ਇੱਥੋਂ ਪਿਆਰਿਓ ਫਰਕ ਪੈਣਾ ਸ਼ੁਰੂ ਹੋ ਗਿਆ। ਤਤ ਖਾਲਸੇ ਜਿਹੜੇ ਜੇ ਉਹ ਗੁਰੂ ਘਰ ਦੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਜੁੜੇ ਹੋਏ, ਉਹ ਕਹਿੰਦੇ ਸੀ ਕਿ ਭਾਈ ਤੁਸੀਂ ਬੰਦੇ ਦੇ ਨਾਲ, ਅਤੇ ਬੰਦੇ ਦਾ ਬੰਦਾ ਕਿਸ ਤਰ੍ਹਾਂ ਬਣਦੇ ਹੋ, ਭਾਵ ਕਿ ਮਨਮੁਖ ਹੋਏ ਬੰਦੇ ਦਾ ਬੰਦਾ, ਸਤਿਗੁਰ ਸਾਹਿਬ ਛੱਡ ਕੇ ਤੁਸੀਂ ਸਤਿਗੁਰੂ ਮਹਾਰਾਜ ਜੀ ਨੂੰ ਛੱਡ ਕਰਕੇ ਅੱਗੇ ਬੰਦੇ ਦੇ ਬੰਦੇ ਨਾ ਬਣੋ, ਮਤਲਬ ਕਿ ਬੰਦੇ ਦੇ ਮੁਰੀਦ ਨਾ ਬਣੋ, ਤੁਸੀਂ ਸਿੱਖੀ ਨੂੰ ਧਾਰਨ ਕਰੋ। ਉਹਨਾਂ ਨੇ ਕਹਿ ਦਿੱਤਾ ਕਿ ਭਾਈ ਸਾਨੂੰ ਤਾਂ ਪਤਾ ਨਹੀਂ, ਗੁਰੂ ਮਹਾਰਾਜ ਜੀ ਦੇ ਦਰਸ਼ਨ ਨਹੀਂ ਕੀਤੇ, ਅਸੀਂ ਤਾਂ ਬੰਦੇ ਦੇ ਦਰਸ਼ਨ ਕੀਤੇ, ਅਸੀਂ ਬੰਦੇ ਨੂੰ ਮੰਨਣਾ ਹੈ। ਅਤੇ ਉਸ ਤੋਂ ਬਾਅਦ ਉਹਨਾਂ ਨੇ ਜਿਹੜਾ ਪੰਥ ਚਲਾਇਆ, ਭਾਵ ਕਿ ਕੁਛ ਲੋਕ ਜੋ ਉਹਨਾਂ ਦੇ ਨਾਲ ਜੁੜੇ ਸੀ ਨਾ, ਉਹਨਾਂ ਨੂੰ ਫਿਰ ਬਾਅਦ ਦੇ ਵਿੱਚ ਬੰਦਾ ਹੀ ਖਾਲਸਾ ਅਖਵਾਇਆ ਗਿਆ। ਕਿਉਂਕਿ ਇਹ ਵੀ ਬਹੁਤ ਵੱਡੇ ਪਿਆਰਿਓ ਮਹਾਂਪੁਰਖ ਵਿਦਵਾਨ ਸਨ, ਕਥਨੀ ਕਰਨੀ ਦੇ ਪੂਰੇ ਸਨ, ਬਹੁਤ ਇਹਨਾਂ ਨੂੰ ਰਿਧੀਆਂ ਸਿੱਧੀਆਂ ਪ੍ਰਾਪਤ ਸੀ। ਬਾਬਾ ਬੰਦਾ ਸਿੰਘ ਜੀ ਨੇ ਵੀ ਪਿਆਰਿਓ ਆਪਣਾ ਉਪਦੇਸ਼ ਚਲਾਉਣਾ ਕੀਤਾ।
1: ਫਤਿਹ ਦਰਸ਼ਨ ਕੋ ਕਹਾ,
0: ਸਭ ਤੋਂ ਜ਼ਿਆਦਾ ਨਾ ਪਿਆਰਿਓ ਫਤਿਹ ਜਿਹੜੀ ਹੈ ਕਿ ਜਿਸ ਤਰ੍ਹਾਂ ਕਿ ਆਪਾਂ ਫਤਿਹ ਬੁਲਾਉਂਦੇ ਹਾਂ, ਆ ਗਏ ਆਵਤ ਸਿੰਘ ਜੋ ਪਾਵੈ, ਜਦੋਂ ਵੀ ਸਿੰਘ ਆਗੋ ਮਿਲਦਾ ਆਪਾਂ ਫਤਿਹ ਬੁਲਾਉਂਦੇ ਹਾਂ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲੇਕਿਨ ਪਿਆਰਿਓ ਬੰਦਾ ਬਹਾਦਰ ਜੀ ਜਿਹੜੇ ਹਨ ਉਹਨਾਂ ਦੇ ਮੁਰੀਦ ਇਹ ਫਤਿਹ ਨਹੀਂ ਬੁਲਾਇਆ ਕਰਦੇ ਸਨ। ਜਦੋਂ ਵੀ ਪਿਆਰਿਓ ਉਹ ਮਿਲਦੇ ਸੀ ਤੇ ਉਹ ਕਿਹਾ ਕਰਦੇ ਸੀ ਫਤਿਹ ਦਰਸ਼ਨ, ਆਪਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਈ ਹੈ। ਲੇਕਿਨ ਉਹ ਫਤਿਹ ਦਰਸ਼ਨ ਜਦੋਂ ਵੀ ਇੱਕ ਬੰਦਾ ਹੀ ਦੂਜੇ ਬੰਦਾ ਹੀ ਨੂੰ ਮਿਲਦਾ, ਫਤਿਹ ਦਰਸ਼ਨ ਦਾ ਨਾਰਾ ਬੁਲੰਦ ਕਰਦੇ ਸਨ।
1: ਆਪਸ ਵਿਖੇ ਭਾਵ ਨਿਰਭਰ,
0: ਤੇ ਆਪਸ ਦੇ ਵਿੱਚ ਬੰਦਈਆਂ ਦਾ ਬੜਾ ਪਿਆਰ ਹੋ ਗਿਆ, ਭਾਵ ਕੇ ਉਹ ਪਿਆਰਿਓ ਇਹ ਆਪਣੇ ਪਾਸੇ ਰੁਝਾਨ ਬਾਬਾ ਬੰਦਾ ਸਿੰਘ ਜੀ ਵਾਲੇ ਪਾਸੇ ਹੀ ਉਹਨਾਂ ਦਾ ਜ਼ਿਆਦਾ

0: ਜਿਹੜੇ ਬੰਦੇ ਦੀ ਚੜ੍ਹਤ ਚੜਾਈ ਹੁੰਦੀ ਨਾ ਪਿਆਰਿਓ, ਤੇ ਲੋਕ ਉਹਨਾਂ ਦੇ ਵੱਲ ਬਹੁਤ ਜ਼ਿਆਦਾ ਆਕਰਸ਼ਿਤ ਹੁੰਦੇ ਹਨ। ਤੇ ਜੋ ਬਚਨ ਆਪਾਂ ਪੜ੍ਹਦੇ ਨਾ ਪਿਆਰਿਓ, ਬਾਹਰੀ ਧਰਮ ਵੀ ਜਿਹੜਾ ਹੈ, ਜੋ ਬਚਨ ਆਉਂਦਾ ਇਤਿਹਾਸਿਕ ਇਹ ਸਰੋਤਾਂ ਦੇ ਵਿੱਚੋਂ ਪ੍ਰਾਪਤ ਹੁੰਦਾ, ਰਾਜ ਬਿਨਾ ਨਹਿ ਧਰਮ ਚਲੈ ਹੈ, ਧਰਮ ਬਿਨਾ ਸਭ ਦਲੈ ਮਲੈ ਹੈ। ਰਾਜ ਤੋਂ ਬਗੈਰ ਬਾਹਰੀ ਰਾਜ ਵੀ ਚਾਹੀਦਾ ਹੈ ਪਿਆਰਿਓ। ਇਹ ਗੱਲ ਆਪਾਂ ਕਹਿੰਦੇ ਹਾਂ, ਇੱਕ ਤਾਂ ਪਰਮਾਤਮਾ ਦਾ ਜਿਹੜਾ ਧਰਮ ਜਿਹੜਾ ਹੈ ਤਹੌਲ ਧਰਮ ਦਇਆ ਕਾ ਪੂਤ, ਉਹ ਤਾਂ ਪਿਆਰਿਓ ਉਹ ਧਰਮ ਨੂੰ ਕੋਈ ਚਲਾ ਨਹੀਂ ਸਕਦਾ, ਉਹ ਧਰਮ ਸਾਰਿਆਂ ਨੂੰ ਚਲਾ ਰਿਹਾ, ਇਹ ਯਾਦ ਰੱਖਣਾ। ਉਹ ਧਰਮ ਦਾ ਕੋਈ ਉਹ ਸਿੱਖ ਹਿੰਦੂ ਜਾਂ ਮੁਸਲਮਾਨ ਇਤਿਆਦਿਕ ਉਹ ਮਤਾਂ ਵਿੱਚ ਨਹੀਂ ਆਉਂਦਾ, ਜਿਹਨੇ ਸਾਰਿਆਂ ਨੂੰ ਧਾਰਨ ਕੀਤਾ, ਜ਼ਰੇ ਜ਼ਰੇ ਨੂੰ ਧਾਰਨ ਕਰਨਾ ਕੀਤਾ, ਉਹ ਜਿਹੜਾ ਹੈ ਪਰਮਾਤਮਾ ਦਾ ਚਲਾਇਆ ਹੋਇਆ ਧਰਮ ਹੈ। ਉਹ ਤੋਂ ਬਾਅਦ ਜਿਹੜੇ ਪੀਰ ਪੈਗੰਬਰ ਅਵਤਾਰੀ ਸਤਿਗੁਰਾਂ ਨੇ ਜੋ ਧਰਮ ਚਲਾਏ, ਹਿੰਦੂ ਧਰਮ, ਇਸਲਾਮ ਧਰਮ, ਜੈਨੀ ਬੋਧੀ ਧਰਮ, ਇਹ ਧਰਮ ਜਿਹੜਾ ਨਾ ਪਿਆਰਿਓ, ਯਾਦ ਰੱਖੋ, ਰਾਜ ਤੋਂ ਬਗੈਰ ਜ਼ਿਆਦਾ ਇਹਦਾ ਪ੍ਰਗਟਾਵਾ ਨਹੀਂ ਹੁੰਦਾ, ਰਾਜ ਤੋਂ ਬਗੈਰ ਨਹੀਂ ਫੈਲਦਾ ਹੈ, ਕਿਉਂਕਿ ਰਾਜ ਚਾਹੀਦਾ। ਜਿਨ੍ਹਾਂ ਦਾ ਰਾਜ ਹੁੰਦਾ ਉਹਨਾਂ ਦੇ ਰਾਜ ਦੇ ਵਿੱਚ ਉਹ ਧਰਮ ਦੇ ਲੋਕ ਬਹੁਤ ਤਰੱਕੀ ਕਰਦੇ, ਲੋਕ ਉਹਦੇ ਨਾਲ ਬਹੁਤ ਜ਼ਿਆਦਾ ਜੁੜਦੇ ਹਨ। ਇਹ ਗੱਲ ਯਾਦ ਰੱਖਣੀ ਚਾਹੀਦੀ ਹੈ, ਜਦੋਂ ਸਿੱਖਾਂ ਦੇ ਉੱਤੇ ਬਹੁਤ ਜ਼ਿਆਦਾ ਬਿਪਤਾ ਜਦੋਂ ਆਈ ਸੀ, ਭਾਵ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਬਾਅਦ, ਬਾਬਾ ਬੰਦਾ ਸਿੰਘ ਬਹਾਦਰ ਜੀ ਤੋਂ ਬਾਅਦ ਆਪਾਂ ਕਹਿ ਲਿਓ, ਤੇ ਉਸ ਵੇਲੇ ਪਿਆਰਿਓ ਇਤਿਹਾਸ ਆਪਾਂ ਪੜ੍ਹਦੇ ਹਾਂ, ਪਤਾ ਲੱਗਦਾ ਕਿ ਕੁਛ ਹਜ਼ਾਰਾਂ ਦੀ ਗਿਣਤੀ ਦੇ ਵਿੱਚ, ਸਿਰਫ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪਿਆਰਿਓ ਸਿੱਖ ਰਹਿ ਗਏ ਸਨ। ਲੋਕਾਂ ਦੇ ਮਨ ਵਿੱਚ ਇੰਨਾ ਡਰ ਪੈਦਾ ਹੋ ਗਿਆ, ਉਹਨਾਂ ਨੂੰ ਕਹਿਣਾ, ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ, ਚਲੋ ਭਾਈ ਜਿਹੜਾ ਸਿੱਖ ਹੈ ਉਹਨੂੰ ਮਾਰ ਦਿੰਦੇ, ਖਤਮ ਕਰ ਦਿੰਦੇ, ਚਲੋ ਆਪਣਾ ਧਰਮ ਬਦਲੋ, ਮੁਸਲਮਾਨ ਬਣ ਜਾਓ। ਬਹੁਤ ਲੋਕ ਜਿਹੜੇ ਹਨ ਉਹ ਮੁਸਲਮਾਨ ਬਣ ਗਏ, ਦੂਜੇ ਤੀਜੇ ਧਰਮਾਂ ਦੇ ਵਿੱਚ ਚਲ ਗਏ। ਜਦੋਂ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਦਾ ਮਿਸਲਾਂ ਦਾ ਰਾਜ ਜਦੋਂ ਕਾਇਮ ਹੋਇਆ, ਚੜ੍ਹਦੀ ਕਲਾ ਹੋਈ ਹੈ, ਫਿਰ ਲੋਕ ਜਿਹੜੇ ਹਨ ਉਹ ਇੰਨੇ ਪ੍ਰਭਾਵਿਤ ਹੋਏ, ਉਸ ਵੇਲੇ ਦੀ ਗਿਣਤੀ ਵੇਖੋ ਪਿਆਰਿਓ, ਇੱਕਦਮ ਇਹ ਗਿਣਤੀ ਜਿਹੜੀ ਸਿੱਖਾਂ ਦੀ ਵੱਧ ਗਈ, ਹਜ਼ਾਰਾਂ ਲੱਖਾਂ ਦੀ ਤਾਦਾਦ ਦੇ ਵਿੱਚ ਲੋਕ ਜਿਹੜੇ ਹਨ ਉਹਨਾਂ ਨੇ ਸਿੱਖ ਮਤ ਨੂੰ ਧਾਰਨ ਕਰਨਾ ਕੀਤਾ। ਇਹ ਜਿਹੜਾ ਹੈ ਧਰਮ ਦਾ ਬਹੁਤ ਜ਼ਿਆਦਾ ਵਾਧਾ ਹੋਇਆ, ਕਿਉਂਕਿ ਰਾਜ ਜਿੱਥੇ ਹੁੰਦਾ ਹੈ, ਯਾਦ ਰੱਖੋ ਰਾਜ ਦੇ ਵਿੱਚ ਹੀ ਬਾਹਰੀ ਧਰਮ ਜਿਹੜਾ ਹੈ ਬਹੁਤ ਅੱਗੇ ਚੱਲ ਜਾਂਦਾ, ਬੁਲੰਦੀਆਂ ਨੂੰ ਛੂੰਦਾ, ਲੋਕ ਵੀ ਪਿਆਰਿਓ, ਕਿਉਂਕਿ ਆਮ ਵਿਅਕਤੀ ਜਿਹੜੇ ਨਾ ਉਹ ਸੁਵਿਧਾ ਨੂੰ ਲੋਚਦੇ ਹਨ, ਉਹ ਕਹਿੰਦੇ ਕਿ ਜੀ ਕਿ ਸਾਨੂੰ ਸੁਵਿਧਾ ਚਾਹੀਦੀ ਹੈ। ਤੇ ਜਦੋਂ ਜਿਨ੍ਹਾਂ ਦਾ ਰਾਜ ਹੁੰਦਾ ਤੇ ਉਹਨਾਂ ਦੇ ਕੋਲ ਪਿਆਰਿਓ ਸੱਤਾ ਹੁੰਦੀ ਹੈ, ਸੁਵਿਧਾਵਾਂ ਹੁੰਦੀਆਂ, ਤੇ ਉਸ ਵੇਲੇ ਲੋਕ ਉਹਦੇ ਵਿੱਚ ਬੜੇ ਪ੍ਰਭਾਵਿਤ ਹੁੰਦੇ। ਮੈਂ ਇੱਕ ਬੇਨਤੀ ਕਰਕੇ ਪਿਆਰਿਓ ਅੱਗੇ ਆਪਾਂ ਨੇ ਜਾਣਾ ਹੈ ਕਿ ਪੰਜਾਬ ਦੇ ਵਿੱਚ ਮੈਂ ਬੇਨਤੀ ਕਰਾਂ ਕਿ ਜਿਸ ਤਰ੍ਹਾਂ ਇੱਕ ਦੌਰ ਵੇਖਿਆ, 84 ਤੋਂ ਬਾਅਦ ਦਾ ਜਿਹੜਾ ਦੌਰ ਜਿਹੜਾ ਤਕਰੀਬਨ ਪਿਆਰਿਓ 10-15 ਸਾਲ ਦਾ ਜਿਹੜਾ ਸਮਾਂ ਜਿਹੜਾ ਹੈ ਬਹੁਤ ਕੈਰ ਦਾ ਉੱਥੇ ਵਰਤਿਆ। ਉਸ ਵੇਲੇ ਕੀ ਹੋਇਆ, ਇਹ ਜ਼ਾਲਮ ਲੋਕ ਜਿਹੜੇ ਹਨ ਜਿਹੜੇ ਗੱਦੀਆਂ ਦੇ ਉੱਤੇ ਬੈਠੇ ਹੋਏ, ਤੇ ਉਹਨਾਂ ਨੇ ਇੰਨੀ ਤਸ਼ੱਦਤ ਜਿਹੜੀ ਹੈ ਢਾਲਣੀ ਕੀਤੀ ਹੈ, ਆਪਾਂ ਵੇਖ ਸਕਦੇ ਹਾਂ ਅੱਜ ਹਰ ਕੋਈ ਵਿਅਕਤੀ ਜਿਹੜਾ ਪਿਆਰੇ ਉਹ ਬੇਬਾਕੀ ਦੇ ਨਾਲ ਬੋਲ ਰਿਹਾ, ਕਿਉਂਕਿ ਜਿਨ੍ਹਾਂ ਨੇ ਇਹ ਕੰਮ ਕੀਤਾ ਉਹਨਾਂ ਦੀ ਸਰਕਾਰ ਨਹੀਂ ਹੈ। ਜਦੋਂ ਉਹਨਾਂ ਦੀਆਂ ਸਰਕਾਰਾਂ ਹੁੰਦੀਆਂ ਲੋਕੀ ਡਰਦੇ, ਸੱਚ ਨੂੰ ਸੱਚ ਵੀ ਕਹਿਣਾ ਬੜਾ ਔਖਾ ਹੋ ਜਾਂਦਾ। ਜਿਨ੍ਹਾਂ ਦੀ ਸਰਕਾਰ ਹੁੰਦੀ ਆ ਉਹਨਾਂ ਦੇ ਖਿਲਾਫ ਤੁਸੀਂ ਬਾਅਦ ਵਿੱਚ ਵੀ ਬੋਲੋ, ਉਹ ਪਕੜ ਕੇ ਜੇਲ੍ਹ ਖਾਨੇ ਵਿੱਚ ਤੁਹਾਨੂੰ ਡੱਕ ਦੇਣਗੇ। ਹੁਣ ਪਤਾ ਚੱਲਦਾ ਕਿ ਭਾਈ ਕੀ ਕੁਛ ਨਹੀਂ ਹੋਇਆ, ਲੋਕਾਂ ਦੇ ਉੱਤੇ ਇੰਨੀਆਂ ਤਸ਼ਤਾਂ ਢਾਲੀਆਂ ਗਈਆਂ, ਇੱਥੋਂ ਤੱਕ ਕਿ ਪਿਆਰਿਓ ਆਪ ਜੀ ਵੇਖ ਸਕਦੇ ਹੋ, ਪੰਜਾਬ ਦੇ ਜੋ ਸਿੰਘ ਜਿਹੜੇ ਚੜ੍ਹਦੀ ਕਲਾ ਵਾਲੇ ਉਹਨਾਂ ਨੂੰ ਪੁੱਛ ਸਕਦੇ ਹੋ ਕਿ ਜਿਹਨੇ ਜੂੜਾ ਰੱਖਿਆ, ਜਿਹਨੇ ਦਸਤਾਰਾਂ ਸਜਾਈਆਂ, ਤੇ ਜਿਹਨੇ ਦਾੜਾ ਪ੍ਰਕਾਸ਼ ਕੀਤਾ ਜਾਂ ਦਾੜਾ ਰੱਖਿਆ, ਕੇਸ ਧਾਰੀ ਜਿਹੜੇ ਉਹਨਾਂ ਨੂੰ ਸਿੱਧਾ ਪਿਆਰਿਓ ਇਹ ਬੇਈਮਾਨ ਬੰਦੇ ਪਕੜ ਲੈਂਦੇ, ਕਹਿੰਦੇ ਜੀ ਇਹ ਅੱਤਵਾਦੀ ਹੈ, ਇਹੀ ਇਹ ਲੇਬਲ ਲਾ ਦਿੰਦੇ ਕਿ ਜੀ ਇਹਨੇ ਦਸਤਾਰ ਸਜਾਈ, ਇਹਨੇ ਦਾੜਾ ਰੱਖਿਆ, ਤੇ ਉਹਨੂੰ ਅੱਤਵਾਦੀ ਕਹਿ ਕਰਕੇ ਪਿਆਰਿਓ ਤੇ ਉਹਨਾਂ ਦਾ ਅਨਕਾਊਂਟਰ ਕੀਤਾ ਜਾਂਦਾ ਸੀ, ਐਵੇਂ ਨਾਹਕ ਹੀ ਉਹਨਾਂ ਨੂੰ ਮਾਰ ਕਰਕੇ ਤੇ ਫੀਤੇ ਤਮਕੇ ਜਿਹੜੇ ਇਹ ਬੇਈਮਾਨ ਬੰਦੇ ਪ੍ਰਾਪਤ ਕਰਦੇ ਸਨ। ਉਸ ਵੇਲੇ ਪਿਆਰਿਓ ਦੇਖੋ ਕਿ ਅੱਜ ਆਪਾਂ ਜੋ ਵੇਖਦੇ ਹਾਂ, ਕਈ ਵਾਰੀ ਕਈਆਂ ਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਜੋ ਪਤਿਤ ਪੁਣਾ ਜੋ ਵਧੀਆ ਨਾ ਉਹਦਾ ਇੱਕ ਪਿਆਰਿਓ ਇੱਕ ਬਹੁਤ ਵੱਡਾ ਇਹ ਵੀ ਕਾਰਨ ਸੀ। ਕਈ ਕਾਰਨ ਹੋ ਸਕਦੇ ਉਸ ਟਾਈਮ ਦੇ ਵਿੱਚ ਕੀ ਹੋਇਆ, ਕਿਉਂਕਿ ਪ੍ਰਬੰਧ ਬੜਾ ਜਿਹੜਾ ਖਸਤਾ ਹੋ ਗਿਆ, ਲੋਕਾਂ ਦੇ ਮਨ ਦੇ ਵਿੱਚ ਡਰ ਪੈਦਾ ਹੋ ਗਿਆ। ਕਈ ਵਾਰੀ ਅਸੀਂ ਪਿਆਰਿਓ ਵੇਖਿਆ, ਖੁਦ ਉਹਨਾਂ ਗੁਰਮੁਖਾਂ ਨੇ ਬਚਨ ਕੀਤਾ ਕਿ ਜੀ ਜਦੋਂ ਸਾਡੇ ਬੱਚਿਆਂ ਨੂੰ ਚੱਕ ਚੱਕ ਕੇ ਲੈ ਕੇ ਜਾ ਰਹੇ ਸੀ, ਮਾਰ ਰਹੇ ਸਨ, ਪਤਾ ਚੱਲਦਾ ਸੀ ਕਿ ਜੀ ਕਿ ਜਿਹੜਾ ਕੇਸਾ ਧਾਰੀ ਹੈ ਅਤੇ ਜਿਹੜਾ ਕਕਾਰਾਂ ਦੀ ਰਹਿਤ ਰੱਖਦਾ ਉਹਨੂੰ ਮਾਰ ਦਿੰਦੇ, ਉਹਨੂੰ ਖਤਮ ਕਰਦੇ। ਲੋਕਾਂ ਨੇ ਪਿਆਰਿਓ ਖੁਦ ਆਪਣੇ ਬੱਚਿਆਂ ਨੂੰ ਜਾਂ ਉਹ ਸਿਆਣਿਆਂ ਨੇ ਖੁਦ ਪਤਿਤ ਪੁਨੇ ਨੂੰ ਅਖਤਿਆਰ ਕਰਨਾ ਕੀਤਾ। ਕਹਿੰਦੇ ਨਾ ਮਰਦਾ ਕਿਆ ਨਹੀਂ ਕਰਦਾ, ਪਤਾ ਕਿ ਭਾਈ ਇੰਜ ਨਹੀਂ ਕੀਤਾ ਤੇ ਇਹਨਾਂ ਨੇ ਅੱਤਵਾਦੀ ਕਹਿ ਕਰਕੇ ਮਾਰ ਦੇਣਾ, ਖਤਮ ਕਰ ਦੇਣਾ। ਕਈ ਲੋਕ ਪਿਆਰਿਓ, ਕਈ ਗੁਰਮੁਖ ਪਿਆਰੇ ਅੱਜ ਵੀ ਉਹਨਾਂ ਦੇ ਦਰਸ਼ਨ ਹੁੰਦੇ, ਉਹ ਕਹਿੰਦੇ ਕਿ ਭਾਈ ਅਸੀਂ ਵੀ ਇਸ ਤਰ੍ਹਾਂ ਹੀ ਹੋ ਗਏ ਸੀ, ਇੰਨਾ ਡਰ ਆ ਗਿਆ ਸੀ, ਅਸੀਂ ਵੀ ਪਤਿਤ ਬਣ ਗਏ, ਲੇਕਿਨ ਜਦੋਂ ਸਮਾਂ ਸੁਖਾਵਾਂ ਆਇਆ ਫਿਰ ਤੋਂ ਅਸੀਂ ਕੇਸਾ ਧਾਰੀ ਬਣ ਗਏ, ਫਿਰ ਤੋਂ ਕਕਾਰਾਂ ਦੀ ਰਹਿਤ ਰੱਖ ਕਰਕੇ ਅੱਜ ਚੜ੍ਹਦੀ ਕਲਾ ਵਾਲਾ ਗੁਰਸਿੱਖਾਂ ਵਾਲਾ ਜੀਵਨ ਜੀ ਰਹੇ ਹਾਂ। ਮੈਂ ਪਿਆਰਿਓ ਬਾਕੀਆਂ ਨੂੰ ਵੀ ਬੇਨਤੀ ਕਰਨਾ ਚਾਹਾਂਗਾ, ਕਈ ਲੋਕ ਜਿਹੜੇ ਹਨ ਉਹ ਦੌਰ ਜਿਨ੍ਹਾਂ ਨੇ ਵੇਖਿਆ ਉਸ ਵੇਲੇ, ਚਲੋ ਕਿਉਂਕਿ ਮਜਬੂਰੀ ਜੋ ਮਰਜ਼ੀ ਹੋਵੇ ਅਤੇ ਉਹ ਸਿੱਖੀ ਤੋਂ ਜਿਹੜੇ ਦੂਰ ਚੱਲ ਗਏ, ਇਹ ਨਹੀਂ ਸਮਝਣਾ ਜਿਹੜੇ ਵਾਪਸ ਆ ਗਏ ਚੜ੍ਹਦੀ ਕਲਾ ਹੈ, ਜਿਹੜੇ ਵਾਪਸ ਨਹੀਂ ਆਏ ਅੱਜ ਵੀ ਜਿਹੜੇ ਪਤਿਤ ਪੁਨੇ ਨੂੰ ਧਾਰਨ ਕਰਦੇ, ਕੇਸਾਂ ਆਦਿਕ ਦੀ ਬੇਅਦਬੀ ਕਰਦੇ, ਕਕਾਰਾਂ ਦੀ ਰਹਿਤ ਨਹੀਂ ਰੱਖਦੇ, ਉਹਨਾਂ ਨੂੰ ਵੀ ਚਾਹੀਦਾ ਕਿ ਫਿਰ ਤੋਂ ਭਾਈ ਸਤਿਗੁਰੂ ਮਹਾਰਾਜ ਜੀ ਦੇ ਦਰ ਘਰ 'ਤੇ ਆਓ, ਆਪਣੀਆਂ ਭੁੱਲਾਂ ਬਖਸ਼ਾਓ, ਫਿਰ ਤੋਂ ਕੇਸਾ ਧਾਰੀ ਬਣ ਜਾਓ, ਪਤਿਤ ਪੁਨੇ ਤੋਂ ਬਚ ਜਾਓ, ਕਕਾਰਾਂ ਦੀ ਰਹਿਤ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਗੁਰੂ ਕੇ ਸਿੰਘ ਬਣ ਜਾਓ। ਕਿਉਂਕਿ ਰਾਜ ਦੀ ਗੱਲ ਚੱਲ ਰਹੀ ਹੈ, ਰਾਜ ਜਿਹੜਾ ਨਾ ਬਾਬਾ ਬੰਦਾ ਸਿੰਘ ਬਹਾਦਰ ਦਾ ਹੈ, ਇਸ ਕਰਕੇ ਸੁਭਾਵਿਕ ਹੀ ਗੱਲ ਹੈ ਕਿ ਲੋਕੀ ਜਿਹੜੇ ਬਾਬਾ ਬੰਦਾ ਸਿੰਘ ਜੀ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਰਹੇ ਸਨ, ਉਹਨਾਂ ਦੇ ਮਤ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਰਹੇ ਹਨ।
1: ਆਪਣੀ ਰਹਿਤ ਕਹਿਤ ਉਪਦੇਸ਼, ਤੇ
0: ਉਹਨਾਂ ਨੇ ਆਪਣੀ ਰਹਿਤ ਦਾ ਜਿਹੜਾ ਉਪਦੇਸ਼ ਵੀ ਦੇਣਾ ਸ਼ੁਰੂ ਕਰ ਦਿੱਤਾ, ਕਿਉਂਕਿ ਬਾਬਾ ਬੰਦਾ ਸਿੰਘ ਜੀ ਮਾਧੋ ਦਾਸ ਦੇ ਰੂਪ ਦੇ ਵਿੱਚ ਜਦੋਂ ਵਿਚਰਦੇ ਸੀ ਨਾ ਪਿਆਰਿਓ, ਤੇ ਇਹ ਸਾਧੂ ਸੰਤ ਉਹਨਾਂ ਦੇ ਨਾਲ, ਵੈਸ਼ਨੂ ਸਾਧਾਂ ਦੇ ਨਾਲ ਉਹਨਾਂ ਦਾ ਬਹੁਤ ਜ਼ਿਆਦਾ ਜਿਹੜਾ ਸੀ ਇਹ ਸੰਬੰਧ ਸੀ, ਤਾਂ ਕਰਕੇ ਉਹਨਾਂ ਨੇ ਕਹਿ ਦਿੱਤਾ ਕਿ ਭਾਈ ਕਿ ਜਿਸ ਤਰ੍ਹਾਂ ਕਿ ਸਿੱਖ ਪੰਥ ਦੇ ਵਿੱਚ ਝਟਕਾ ਪ੍ਰਵਾਨ ਹੈ, ਤੇ ਉਹਨਾਂ ਨੇ ਕਹਿ ਦਿੱਤਾ ਕਿ ਭਾਈ ਕਿ ਇਹ ਝਟਕਾ ਆਦਿਕ ਵੀ ਨਹੀਂ ਛਕਣਾ, ਤੇ ਨਾਲ ਜੋ ਰੰਗ ਜਿਹੜੇ ਹਨ ਕੇਸਰੀ ਰੰਗ ਤੇ ਨੀਲਾ ਰੰਗ ਇਹ ਗੁਰੂ ਕਾ ਖਾਲਸਾ ਸਜਾਇਆ ਕਰਦਾ ਸੀ। ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਕਿ ਉਹ ਮਤ ਦੇ ਵਿੱਚ ਯੋਗ ਮਤ ਜਾਂ ਉਹ ਸਾਧੂਆਂ ਦੇ ਵਿੱਚ ਪਿਆਰਿਓ ਗੇਰੂਏ ਬਸਤਰ ਜਿਹੜੇ ਹੁੰਦੇ ਹਨ ਲਾਲ ਰੰਗ ਦੇ ਬਸਤਰ ਉਹ ਇਹ ਕਰਦੇ, ਉਹਨਾਂ ਨੇ ਉਹ ਜਿਹੀਆਂ ਦਸਤਾਰਾਂ ਉਹ ਕਲਰ ਨੂੰ ਜਿਹੜਾ ਹੈ ਪ੍ਰਧਾਨਤਾ ਦਿੱਤੀ, ਕਿਹਾ ਕਿ ਜੀ ਇਹ ਇਹੋ ਜਿਹੇ ਰੰਗ ਦੇ ਬਸਤਰ ਧਾਰਨ ਕਰੋ। ਇਸ ਤਰ੍ਹਾਂ ਕੁਛ ਨੁਕਤੇ ਕੁਛ ਛੋਟੀਆਂ ਵੱਡੀਆਂ ਗੱਲਾਂ ਕਰਕੇ ਤੇ ਸਿੱਖਾਂ ਦੇ ਵਿੱਚ ਆਪਸ ਦੇ ਵਿੱਚ ਬਹੁਤ ਜ਼ਿਆਦਾ ਤ੍ਰੇੜ ਪੈ ਰਿਹਾ ਸੀ। ਤੇ ਇੱਥੇ ਇਹ ਵੀ ਬਚਨ ਆਇਆ, ਕਈ ਵਾਰੀ ਉਹਨਾਂ ਨੇ ਪਿਆਰਿਓ ਚਰਨਾਂ ਦਾ ਅੰਮ੍ਰਿਤ ਵੀ ਦਿੱਤਾ, ਲੇਕਿਨ ਦੂਜੇ ਸਰੋਤ ਕਈ ਉਹਨਾਂ ਦੇ ਹੁਕਮਨਾਮੇ ਜਿਹੜੇ ਹਨ ਉਹਨਾਂ ਦੇ ਵਿੱਚੋਂ ਪਤਾ ਲੱਗਦਾ ਕਿ ਬਾਬਾ ਬੰਦਾ ਸਿੰਘ ਜੀ ਪਿਆਰਿਓ ਆਪ ਉਹਨਾਂ ਨੇ ਪੰਜਾਂ ਦੇ ਵਿੱਚ ਲੱਗ ਕਰਕੇ ਅੰਮ੍ਰਿਤ ਸੰਚਾਰ ਵੀ ਕੀਤਾ ਹੈ। ਹੋ ਸਕਦਾ ਕਿਉਂਕਿ ਮਹਾਰਾਜ ਨੇ ਕਹਿ ਦਿੱਤਾ ਸੀ ਨਾ ਕਿ ਭਾਈ ਕੋਈ ਵੀ ਚਰਨਾਮ੍ਰਿਤ ਨਹੀਂ ਦੇ ਸਕਦਾ, ਹੋ ਸਕਦਾ ਥੋੜੇ ਲੋਕਾਂ ਨੂੰ ਉਹਨਾਂ ਨੇ ਚਰਨਾਮ੍ਰਿਤ ਦਿੱਤਾ ਹੋਵੇ, ਲੇਕਿਨ ਦੂਜੇ ਸਰੋਤ ਵੀ ਜਿਹੜੇ ਹਨ ਜੋ ਦੂਜੇ ਉਹਨਾਂ ਦੇ ਹੁਕਮਨਾਮੇ ਜਿਹੜੇ ਉਹ ਵੀ ਜਦੋਂ ਪ੍ਰਾਪਤ ਹੁੰਦੇ ਹਨ ਉਹਦੇ ਵਿੱਚ ਉਹਨਾਂ ਨੇ ਸਿੱਧਾ ਲਿਖਿਆ ਕਿ ਭਾਈ ਤੇ ਪੰਜਾਂ ਤੋਂ ਤੁਸੀਂ ਅੰਮ੍ਰਿਤ ਦੀ ਦਾਤ ਲੈ ਕਰਕੇ ਸਿੰਘ ਸੱਜ ਜਾਓ, ਉਹ ਤੋਂ ਬਾਅਦ ਸਾਡੀਆਂ ਫੌਜਾਂ ਦੇ ਵਿੱਚ ਭਰਤੀ ਹੋ ਜਾਓ ਕਰਕੇ, ਸੋ ਰਹੋ ਵਿਚਾਰ ਇਸ ਤਰ੍ਹਾਂ। ਤੇ ਉਹਨਾਂ ਨੇ ਕਈ ਵਾਰੀ ਚਰਨਾ ਅੰਮ੍ਰਿਤ ਵੀ ਦਿੱਤਾ,
1: ਸਿੱਖ ਅਕੋਰਨ ਲਿਆਵਾ,
0: ਤੇ ਉਹਨਾਂ ਦੇ ਸਿੱਖ ਬਣ ਕਰਕੇ ਲੋਕ ਉਹਨਾਂ ਨੂੰ ਗੁਰੂ ਮੰਨਦੇ ਸੀ, ਕਿਉਂਕਿ ਗੁਰੂ ਮਹਾਰਾਜ ਜੀ ਨੇ ਪਿਆਰਿਓ ਉਹਨਾਂ ਨੂੰ ਸਿੱਖ ਪੰਥ ਦਾ ਜਰਨੈਲ ਜਥੇਦਾਰ ਸਥਾਪਿਤ ਕਰਨਾ ਕੀਤਾ, ਗੁਰੂ ਸਥਾਪਿਤ ਨਹੀਂ ਕੀਤਾ। ਲੇਕਿਨ ਲੋਕ ਜਿਹੜੇ ਹਨ, ਲੋਕਾਂ ਦਾ ਇਸ ਤਰ੍ਹਾਂ ਹੀ ਹੁੰਦਾ, ਲੋਕ ਪਿਆਰਿਓ ਚੰਗੇ ਭਲੇ ਬੰਦੇ ਨੂੰ ਇਸ ਤਰ੍ਹਾਂ ਇਹ ਕਰਕੇ ਪਾੜ ਦਿੰਦੇ, ਜਦੋਂ ਕੋਈ ਘਾਟਾ ਵਾਧਾ ਹੋ ਜਾਂਦਾ ਫਿਰ ਉਹ ਪਾਸੇ ਵੀ ਹਟ ਜਾਂਦੇ। ਲੋਕਾਂ ਨੇ

0: ਬੰਦਾ ਸਿੰਘ ਬਹਾਦਰ ਜੀ ਦਾ ਹੀ ਉਹ ਜਸ ਕਰਦੇ, ਗੁਰੂ ਮਹਾਰਾਜ ਜੀ ਦਾ ਜਸ ਉਹ ਨਹੀਂ ਕਰਿਆ ਕਰਦੇ। ਅੱਜ ਵੀ ਪਿਆਰਿਓ ਮੈਂ ਬੇਨਤੀ ਕਰਾਂ ਕਿ ਜਿਸ ਤਰ੍ਹਾਂ ਕਿ ਆਪਾਂ ਵੇਖਦੇ ਹਾਂ, ਦੇਖੋ ਸਾਰੇ ਸਾਧੂ ਸੰਤ ਮਹਾਂਪੁਰਖ ਜਿਹੜੇ ਹਨ ਉਹ ਸਤਿਕਾਰਯੋਗ ਹਨ, ਜਿਨ੍ਹਾਂ ਨੇ ਕਮਾਈਆਂ ਕਰਨੀਆਂ ਕੀਤੀਆਂ, ਮਾਰ ਕੇ ਮਾਰਨੇ ਕੀਤੇ, ਪੰਥ ਦੇ ਲਈ ਚੰਗੇ ਕੰਮ ਕਰਨੇ ਕੀਤੇ, ਨਾ ਸਤਿਕਾਰ ਕਰਨਾ ਚਾਹੀਦਾ। ਲੇਕਿਨ ਸੱਚ ਜਾਣੋ ਸਾਧ ਸੰਗਤ ਜੀ, ਕਈ ਵਾਰੀ ਚੰਗੇ ਚੰਗੇ ਲੋਕਾਂ ਨੂੰ ਵੀ ਅਸੀਂ ਵੇਖਿਆ, ਉਹ ਕੀ ਕਰਦੇ ਕਿ ਜਦੋਂ ਵੀ ਪ੍ਰਚਾਰ ਕਰਨਾ ਕਦੇ ਗੁਰੂ ਸਾਹਿਬ ਜੀ ਦਾ ਨਾਮ ਨਹੀਂ ਲੈਣਾ, ਕਦੇ ਵਾਹਿਗੁਰੂ ਜੀ ਦੀ ਉਸਤਤੀ ਨਹੀਂ ਕਰਨੀ ਹੈ, ਜਦੋਂ ਵੀ ਗੱਲ ਕਰਨੀ ਹੈ ਆਪਣੀ ਮਹਾਂਪੁਰਖਾਂ ਦੀਆਂ ਗੱਲਾਂ ਕਰਨੀਆਂ, ਉਹਨਾਂ ਦਾ ਹੀ ਨਾਮ ਜਿਹੜਾ ਚਮਕਾਈ ਜਾਣਾ। ਇਹ ਸਾਧ ਸੰਗਤ ਜੀ ਰਹਿਤ ਮਰਿਆਦਾ, ਜੋ ਕਥਾ ਦੀ ਰਹਿਤ ਮਰਿਆਦਾ ਸਿਖਾਈ ਜਾਂਦੀ ਹੈ ਉਹਦੇ ਵਿੱਚ ਖਾਸ ਇਹ ਵਚਨ ਕੀਤਾ ਜਾਂਦਾ ਕਿ ਜਦੋਂ ਆਪਾਂ ਕਥਾ ਕਰਦੇ ਹਾਂ, ਇੱਕ ਤਾਂ ਵਾਹਿਗੁਰੂ ਜੀ ਦੀ ਅਕਾਲ ਪੁਰਖ ਪਰਮਾਤਮਾ ਦੀ ਉਸਤਤੀ ਕਰੋ, ਗੁਰੂ ਸਾਹਿਬ ਜੀ ਦੀ ਉਸਤਤੀ ਕਰਨਾ ਕਰੋ। ਹਾਂ, ਕੋਈ ਚੜ੍ਹਦੀ ਕਲਾ ਵਾਲਾ ਮਹਾਂਪੁਰਖ ਕਰਨੀ ਕਮਾਈ ਦਾ ਪੂਰਾ ਜਿਹੜਾ ਹੈ, ਭਾਵੇਂ ਉਹ ਹਿੰਦੂ ਮਤ, ਇਸਲਾਮ ਮਤ, ਦੂਜੇ ਤੀਜੇ ਮਤ ਦਾ ਵੀ ਕਿਉਂ ਨਾ ਹੋਵੇ, ਸੰਖੇਪ ਮਾਤਰ, ਟੂਕ ਮਾਤਰ ਉਹਨਾਂ ਦਾ ਦ੍ਰਿਸ਼ਟਾਂਤ, ਉਹਨਾਂ ਦੀ ਕਥਾ ਵੀ ਜਿਹੜੀ ਹੈ ਸਾਖੀ ਰੂਪ ਦੇ ਵਿੱਚ ਦੱਸ ਸਕਦੇ। ਲੇਕਿਨ ਇਹਦਾ ਇਹ ਮਤਲਬ ਨਹੀਂ, ਕਈ ਵਾਰੀ ਵੇਖੀਦਾ ਹੈ ਕਿ ਗੁਰਸ਼ਬਦ ਦੀ ਕਥਾ ਚੱਲਦੀ ਹੈ ਲੇਕਿਨ ਸ਼ਬਦ ਦੀ ਕਥਾ ਘੱਟ ਕਰਦੇ, ਆਪਣੀ ਬਾਬਿਆਂ ਦਾ ਨਾਮ ਲਈ ਜਾਣਾ, ਉਹਨਾਂ ਨੇ ਆਹ ਕੀਤਾ ਉਹ ਕੀਤਾ। ਕਈ ਵਾਰੀ ਪਿਆਰਿਓ ਕਈ ਲੋਕਾਂ ਨੇ, ਅੱਜ ਵੀ ਆਪਾਂ ਵੇਖਦੇ ਹਾਂ, ਤੇ ਉਹਨਾਂ ਨੇ ਗੁਰੂ ਮਹਾਰਾਜ ਜੀ ਦੀਆਂ ਸਾਖੀਆਂ ਚੁਰਾ ਕਰਕੇ ਉਹ ਜੇ ਸਾਧੂ ਸੰਤਾਂ ਦੇ ਨਾਲ ਜੋੜ ਦੇਣਾ ਕੀਤਾ, ਇਹ ਬਹੁਤ ਵੱਡਾ ਸਾਧ ਸੰਗਤ ਜੀ ਪਾਪ ਹੈ। ਕਈ ਵਾਰੀ ਹੁਣ ਖੁਦ ਅਸੀਂ ਵੇਖਿਆ, ਕੀ ਬੋਲੀਏ, ਚੰਗੇ ਚੰਗੇ ਭਲੇ ਵਿਅਕਤੀ ਜਿਹੜੇ ਹਨ ਉਹ ਵੀ ਇੰਜ ਕਹਿੰਦੇ ਕਿ ਦੇਖੋ ਜੀ ਕਿ ਸਾਡੇ ਫਲਾਣੇ ਬਾਬਾ ਜੀ ਜਿਹੜੇ ਸੀ ਨਾ ਉਹ ਸਤਿਗੁਰੂ ਦੇ ਅਵਤਾਰ ਸਨ। ਕੋਈ ਕਹਿੰਦਾ ਜੀ ਇਹ ਗੁਰੂ ਨਾਨਕ ਦੇਵ ਜੀ ਦਾ ਅਵਤਾਰ, ਇਹ ਛੇਵੇਂ ਪਾਤਸ਼ਾਹ ਜੀ ਦਾ ਅਵਤਾਰ, ਇਹ ਦਸਵੇਂ ਪਾਤਸ਼ਾਹ ਜੀ ਦੇ ਅਵਤਾਰ, ਇਸ ਤਰ੍ਹਾਂ ਦੀਆਂ ਗੱਲਾਂ ਸਾਧ ਸੰਗਤ ਜੀ ਨਹੀਂ ਕਰਨੀਆਂ ਚਾਹੀਦੀਆਂ। ਸੋ ਇਸ ਤਰ੍ਹਾਂ ਹੀ ਹੋਇਆ ਤੇ ਇਹਨਾਂ ਦੇ ਬੰਦੇ ਜਿਹੜੇ ਹਨ, ਬੰਦਾ ਬਹਾਦਰ ਦੇ ਸਿੱਖ ਜਿਹੜੇ ਬੰਦਈ ਜਿਹੜੇ ਸੀ ਨਾ, ਉਹਨਾਂ ਨੇ ਗੁਰੂ ਮਹਾਰਾਜ ਜੀ ਦੀ ਉਸਤਤੀ ਕਰਨੀ ਘਟਾ ਦਿੱਤੀ, ਉਹਨਾਂ ਨੂੰ ਪਤਾ ਹੀ ਨਹੀਂ ਸੀ, ਉਹਨਾਂ ਨੇ ਸਾਰੀਆਂ ਗੱਲਾਂ ਬਾਬਾ ਬੰਦਾ ਸਿੰਘ ਉਹਨਾਂ ਦਾ ਹੀ ਜਸ ਕਰਦੇ ਰਹੇ। ਸਿੰਘਾਂ ਦੇ ਨਾਲ ਪਿਆਰਿਓ ਫਿਰ ਕੀ ਹੋਇਆ, ਆਪਸ ਦੇ ਵਿੱਚ ਇਸ ਤਰ੍ਹਾਂ ਹੀ ਇਹ ਛੋਟੀਆਂ ਗੱਲਾਂ ਨੁਕਤੇ ਹੁੰਦੇ ਉਹਦੇ ਨਾਲ ਮਨ ਮੁਟਾਵ ਜਿਹੜੇ ਹਨ ਉਹ ਹੋ ਜਾਂਦੇ ਹਨ। ਤੇ ਇਹਨਾਂ ਨੇ ਕਹਿ ਦਿੱਤਾ ਕਿ ਭਾਈ ਅਸੀਂ ਸਿੱਖ ਮਤ ਨੂੰ ਨਹੀਂ ਧਾਰਨ ਕਰਦੇ, ਸਾਨੂੰ ਪਤਾ ਨਹੀਂ, ਅਸੀਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਮਤ ਨੂੰ ਧਾਰਨ ਕਰਨਾ।
1: ਗ੍ਰਾਮ ਕੇ ਨਰ ਸਿੱਖ,
0: ਕਈ ਨਗਰ ਦੇ ਲੋਕ, ਸਾਰੇ ਦੇ ਸਾਰੇ ਨਗਰ ਨਿਵਾਸੀ ਲੋਕ ਜਿਹੜੇ ਹਨ ਪਿਆਰਿਓ, ਉਹ ਬਾਬਾ ਬੰਦਾ ਸਿੰਘ ਜੀ ਦੇ ਸਿੱਖ ਬਣ ਰਹੇ, ਬੰਦੇ ਹੀ ਬਣ ਰਹੇ ਸਨ।
1: ਦਰਸ਼ਨ ਫਤਿਹ ਬੁਲਾਵ,
0: ਜਦੋਂ ਵੀ ਮਿਲਦੇ ਨਾ ਤੇ ਉਹ ਫਤਿਹ ਦਰਸ਼ਨ, ਫਤਿਹ ਦਰਸ਼ਨ ਦਾ ਨਾਰਾ ਬੁਲੰਦ ਕਰਦੇ। ਹੁਣ ਇੱਕ ਗੱਲ ਪਿਆਰਿਓ ਦੇਖੋ, ਮੈਂ ਇਹ ਬਹੁਤ ਵਿਸ਼ਾ ਜਿਹੜਾ ਗੰਭੀਰ ਵਿਸ਼ਾ ਹੈ, ਇੱਕ ਸਮਾਂ ਸੀ ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ, ਉਸ ਟਾਈਮ ਦੇ ਵਿੱਚ ਸਿੱਖਾਂ ਦੀ ਗਿਣਤੀ ਘੱਟ ਗਈ ਸੀ, ਬੰਦਈਆਂ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਗਈ ਸੀ। ਕਈ ਵਾਰੀ ਹੁੰਦਾ ਪਿਆਰਿਓ ਕਿ ਜਿਸ ਤਰ੍ਹਾਂ ਮਹਾਰਾਜ ਨੇ ਵੀ ਕਿਹਾ ਨਾ, ਜੈਸੇ ਭਾਦਵ ਖੂੰਬ ਰਾਜ ਤੂੰ ਤਿਸ ਤੇ ਖਰੀ ਉਤਾਵਲੀ ਕਰਕੇ, ਕਈ ਵਾਰੀ ਜਦੋਂ ਮੀਂਹ ਪੈਂਦਾ ਨਾ ਪਿਆਰਿਓ ਤੇ ਕਈ ਥਾਵਾਂ ਤੇ ਨਾ ਬਹੁਤ ਖੁੰਬਾਂ ਹੀ ਖੁੰਬਾਂ ਨਿਕਲ ਆਉਂਦੀਆਂ, ਇੰਜ ਲੱਗਦਾ ਕਿ ਭਾਈ ਬਸ ਹੁਣ ਤਾਂ ਖੁੰਬਾਂ ਹੀ ਰਹਿ ਜਾਣਗੀਆਂ। ਲੇਕਿਨ ਉਹਨਾਂ ਦਾ ਸਮਾਂ ਹੁੰਦਾ, ਥੋੜ੍ਹਾ ਕੁ ਸਮਾਂ ਇਹ ਹੋਣ ਤੋਂ ਬਾਅਦ ਪਿਆਰਿਓ ਉਹ ਖੁੰਬ ਖੁਦ ਬਾ ਖੁਦ ਖਤਮ ਹੋ ਜਾਂਦੇ ਹਨ। ਇਸ ਤਰ੍ਹਾਂ ਹੀ ਪਿਆਰਿਓ ਆਪਾਂ ਸਿੱਖਾਂ ਦੇ ਵਿੱਚ ਵੇਖ ਸਕਦੇ ਹਾਂ, ਖਾਸ ਕਰਕੇ ਸੱਤਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਵੇਲੇ ਤੇ ਰਾਮ ਰਾਏ ਜੀ ਜੋ ਸਨ, ਉਹਨਾਂ ਨੇ ਆਪਣਾ ਪੰਥ ਚਲਾਉਣਾ ਕੀਤਾ, ਉਹ ਆਪਣੇ ਆਪ ਨੂੰ ਗੁਰੂ ਮੰਨਦੇ ਸੀ ਤੇ ਖੁਦ ਸੱਤਵੇਂ ਪਾਤਸ਼ਾਹ ਜੀ ਮਹਾਰਾਜ ਨੂੰ ਕਹਿਣਾ ਪਿਆ ਰਾਮ ਰਾਏ ਤੇ ਜਾ ਭਾਈ ਤੂੰ ਕਿਉਂ ਸਾਡੇ ਕੋਲ ਆਇਆ, ਤੇ ਤੇਰੇ ਕੋਲ ਤਾਂ ਪੈਸਾ ਵੀ ਸਾਡੇ ਤੋਂ ਜ਼ਿਆਦਾ। ਸੱਚ ਜਾਣੋ ਪਿਆਰਿਓ, ਉਸ ਵੇਲੇ ਜਿੰਨੀ ਗੁਰੂ ਘਰ ਦੀ ਆਮਦਨੀ ਸਾਲ ਦੀ ਹੁੰਦੀ ਉਨੀ ਉਸ ਤੋਂ ਵੱਧ ਮਹੀਨੇ ਦੇ ਵਿੱਚ ਹੀ ਰਾਮ ਰਾਏ ਕਮਾ ਲੈਂਦਾ, ਕਿਉਂਕਿ ਉਹਦੇ ਕੋਲ ਸਰਕਾਰ ਦਾ ਹੱਥ ਸੀ ਉਹਦੇ ਸਿਰ ਦੇ ਉੱਤੇ, ਔਰ ਔਰੰਗਜ਼ੇਬ ਖੁਦ ਉਹਦਾ ਮੁਰੀਦ ਬਣ ਗਿਆ। ਜਦੋਂ ਵੀ ਔਰੰਗਜ਼ੇਬ ਮਿਲਦਾ 13,000 ਦਮੜਾ ਉਹਨੂੰ ਰੱਖ ਕਰਕੇ ਨਮਸਕਾਰ ਕਰਦਾ ਸੀ। ਹੁਣ ਤੁਸੀਂ ਖੁਦ ਅੰਦਾਜ਼ਾ ਲਾਓ ਪੂਰਾ ਇਲਾਕਾ ਜਿਹੜਾ ਹੈ ਆ ਦੇਹਰਾਦੂਨ ਦਾ ਪੂਰਾ ਇਲਾਕਾ ਉਹਨੇ ਪਟਾ ਲਿਖ ਕਰਕੇ ਦੇ ਦਿੱਤਾ ਤੇ ਉਹਦੀ ਇੰਨੀ ਚੜ੍ਹਦੀ ਕਲਾ ਉਹਦੇ ਇੰਨੇ ਸਿੱਖ ਬਣ ਗਏ। ਸੱਚ ਜਾਣੋ ਸਿੱਖਾਂ ਦੀ ਗਿਣਤੀ ਘੱਟ ਗਈ, ਰਾਮ ਰਾਏ ਦੇ ਸਿੱਖ ਬਹੁਤ ਜ਼ਿਆਦਾ ਹੋ ਗਏ। ਲੇਕਿਨ ਪਿਆਰਿਓ ਸਮੇਂ ਦੇ ਵਿੱਚ ਚੱਲਦਾ ਹੈ, ਲੇਕਿਨ ਜ਼ਿਆਦਾ ਸਮਾਂ ਨਹੀਂ। ਉਸ ਤੋਂ ਬਾਅਦ ਅੱਜ ਆਪ ਜੀ ਦੇਖੋ ਰਾਮ ਰਈਏ, ਜਿਹੜੇ ਰਾਮ ਰਾਏ ਨੂੰ ਗੁਰੂ ਮੰਨਦੇ ਤੇ ਉਹਨਾਂ ਨੂੰ ਰਾਮ ਰਈਏ ਬੋਲਦੇ, ਅੱਜ ਪਿਆਰਿਓ ਤੁਸੀਂ ਦੇਖੋ ਕੋਈ ਤੁਹਾਨੂੰ ਰਾਮ ਰਈਆ ਜਿਹੜਾ ਪਤਾ ਨਹੀਂ ਚੱਲੇਗਾ, ਮਿਲੇਗਾ ਨਹੀਂ। ਇੱਕ ਸਮਾਂ ਸੀ ਹਰ ਕੋਈ ਬੰਦਾ ਜਿਹੜਾ ਰਾਮ ਰਈਆ ਬਣ ਗਿਆ, ਉਹਨਾਂ ਨੇ ਰਾਮ ਰਾਏ ਨੂੰ ਗੁਰੂ ਬਣਾ ਲਿਆ। ਇਸ ਤਰ੍ਹਾਂ ਹੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਵੇਲੇ ਬੰਦਾਈ ਸਿੰਘ ਬਹੁਤ ਜ਼ਿਆਦਾ ਬਣ ਗਏ, ਲੇਕਿਨ ਇੱਕ ਸਮਾਂ ਉਹ ਤੋਂ ਬਾਅਦ ਫਿਰ ਤੋਂ ਪਿਆਰਿਓ ਜਦੋਂ ਇਹਨਾਂ ਨੂੰ ਮਰਿਆਦਾ ਦਾ ਪਤਾ ਚੱਲਿਆ, ਤਤ ਖਾਲਸੇ ਦਾ ਪਤਾ ਚੱਲਿਆ, ਉਹ ਤਕਰੀਬਨ ਸਾਰੇ ਦੇ ਸਾਰੇ ਬੰਦਾਈ ਖਾਲਸੇ ਜਿਹੜੇ ਹਨ ਉਹ ਤਤ ਖਾਲਸੇ ਦੇ ਵਿੱਚ ਸ਼ਾਮਿਲ ਹੋ ਗਏ। ਅੱਜ ਪਿਆਰਿਓ ਬਹੁਤ ਟਾਵਾਂ ਟਾਵਾਂ ਜਿਹੜਾ ਬੰਦਾਈ ਖਾਲਸੇ ਮਿਲਦੇ, ਲੇਕਿਨ ਜੋ ਉਹਨਾਂ ਦੀਆਂ ਸੰਪਰਦਾਵਾਂ ਹਨ, ਜਦੋਂ ਮੈਨੂੰ ਤਾਂ ਪਤਾ ਨਹੀਂ, ਇਹ ਗੱਲਾਂ ਪਿਆਰਿਓ ਪੜ੍ਹਨ ਦੇ ਨਾਲ ਹੀ ਪਤਾ ਚੱਲਦੀਆਂ। ਜਦੋਂ ਪਤਾ ਕੀਤੀ, ਪੜ੍ਹਨਾ ਕੀਤਾ ਤੇ ਪਤਾ ਚੱਲਿਆ ਉਹਨਾਂ ਦੇ ਜੋ ਬੰਦਾਈ ਖਾਲਸੇ ਵੀ ਜਿਹੜੇ ਹਨ, ਜਿਹੜੇ ਆਪਣੇ ਆਪ ਨੂੰ ਬੰਦਾਈ ਖਾਲਸੇ ਮੰਨਦੇ, ਉਹ ਵੀ ਪਿਆਰਿਓ ਕਕਾਰਾਂ ਦੀ ਰਹਿਤ ਰੱਖਦੇ, ਉਹ ਵੀ ਪੰਜ ਬਾਣੀਆਂ ਦਾ ਅੰਮ੍ਰਿਤ ਜਿਹੜਾ ਹੈ ਤਿਆਰ ਕਰਕੇ ਛਕਾਉਂਦੇ, ਚਰਨਾਮ੍ਰਿਤ ਆਦਿਕ ਨਹੀਂ ਦਿੰਦੇ ਹਨ, ਉਹ ਵੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਗੁਰੂ ਮੰਨਦੇ ਹਨ। ਬੇਸ਼ੱਕ ਉਹ ਕਹਿੰਦੇ ਹੋਣ ਬੰਦਾਈ, ਲੇਕਿਨ ਪਿਆਰਿਓ ਪੂਰੀ ਮਰਿਆਦਾ ਜਿਹਦੀ ਹੈ ਜਾਦੀ ਕਰਕੇ ਉਹਨਾਂ ਨੇ ਜੋ ਹੈ ਤਤ ਖਾਲਸੇ ਦੀ ਜੋ ਮਹਾਰਾਜ ਜੀ ਤੋਂ ਚਲਾਈ ਹੋਈ ਪੁਰਾਤਨ ਮਰਿਆਦਾ ਉਹਨੂੰ ਉਹਨਾਂ ਨੇ ਧਾਰਨ ਕਰਨਾ ਕੀਤਾ। ਫਿਰ ਕੀ ਹੋਇਆ, ਜਦੋਂ ਇੱਥੇ ਘੇਰਾ ਪੈ ਗਿਆ ਤੇ ਇਹਨਾਂ ਨੇ ਕੀ ਕੀਤਾ, ਇਹਨਾਂ ਨੂੰ ਲੱਗਿਆ ਕਿ ਘੇਰਾ ਟੁੱਟ ਜਾਵੇਗਾ, ਲੇਕਿਨ ਤੇ ਉਸ ਵੇਲੇ ਇਹਨਾਂ ਨੇ ਫੌਜਾਂ ਨੇ ਬਹੁਤ ਤਗੜਾ ਲੱਖਾਂ ਦੀ ਤਾਦਾਦ ਦੇ ਵਿੱਚ ਆ ਕਰਕੇ ਗੁਰਦਾਸ ਨੰਗਲ ਨੂੰ ਘੇਰਾ ਪਾ ਲਿਆ। ਇੱਕ ਤਾਂ ਦੇਖੋ ਬ੍ਰਹਮਚਰੀਆ ਵੀ ਗੁਰੂ ਮਹਾਰਾਜ ਨੇ ਦਿੱਤਾ ਪਿਆਰੇ, ਉਹਨਾਂ ਨੂੰ ਕਿਹਾ ਕਿ ਭਾਈ ਤੁਸੀਂ ਨਾ ਬ੍ਰਹਮਚਰੀਆ ਦੇ ਵਿੱਚ ਜਤ ਸਤ ਦੇ ਵਿੱਚ ਕਾਇਮ ਦਾਇਮ ਰਹਿਣਾ। ਉਹ ਜ਼ਮਾਨਾ ਪਿਆਰੇ ਇਹੋ ਜਿਹਾ ਜ਼ਮਾਨਾ ਸੀ ਤੇ ਕੀ ਕੀਤਾ ਜਾਂਦਾ ਸੀ ਕਿ ਕੋਈ ਰਾਜਪਾਟ ਜਿਹਨਾਂ ਜਿਹੜੇ ਰਾਜੇ ਹੁੰਦੇ ਸੀ, ਅੱਜ ਵੀ ਪਿਆਰਿਓ ਆਪਾਂ ਜਿਹਨਾਂ ਨੂੰ ਕਹਿੰਦੇ ਨਾ, ਇੱਕ ਸ਼ਬਦ ਆਇਆ ਬੜਾ ਪ੍ਰਚਲਿਤ ਹਨੀ ਟਰੈਪ ਕਰਕੇ, ਕੋਈ ਵੱਡੇ ਬੰਦੇ ਨੂੰ ਰਾਜਸੀ ਬੰਦੇ ਨੂੰ ਫਸਾਉਣਾ ਹੋਵੇ ਤੇ ਕੀ ਕਰਦੇ, ਬੀਬੀਆਂ ਨੂੰ ਅੱਗੇ ਭੇਜਿਆ ਜਾਂਦਾ। ਉਹ ਬੀਬੀਆਂ ਕੀ ਕਰਦੀਆਂ ਪਿਆਰਿਓ, ਉਹ ਵੱਡੇ ਬੰਦਿਆਂ ਨੂੰ ਆਪਣੇ ਪ੍ਰੇਮ ਚੱਕਰ ਦੇ ਵਿੱਚ ਜਾਲ ਦੇ ਵਿੱਚ ਫਸਾ ਲੈਂਦੀਆਂ। ਇੱਕ ਵਾਰੀ ਬੰਦਾ ਫਸ ਗਿਆ ਫਿਰ ਪਿਆਰਿਓ ਤੋਂ ਸਾਰੇ ਉਹ ਕੰਮ ਕਰਾਉਂਦੇ ਹਨ। ਆਪਾਂ ਅੱਜ ਦੇ ਜ਼ਮਾਨੇ ਦੇ ਵਿੱਚ ਮੀਡੀਆ ਦੇ ਵਿੱਚ ਕਈ ਵਾਰੀ ਵੇਖਦੇ ਹਾਂ ਇਸ ਤਰ੍ਹਾਂ ਵੱਡੇ ਵੱਡੇ ਮੰਤਰੀਆਂ ਦੇ ਨਾਲ ਹੁੰਦਾ। ਇੱਕ ਪਿਆਰਿਓ ਜਿਹੜਾ ਹੁਣ ਜੇਲ੍ਹਾਂ ਦੇ ਵਿੱਚ ਬੰਦ ਹੈ, ਬੇਈਮਾਨ ਬੰਦਾ ਜਿਹੜਾ ਆਪਣੇ ਆਪ ਨੂੰ ਜਿਹੜਾ ਦਾਅਵੇ ਕਰਦਾ ਸੀ, ਹੁਣ ਇਹ ਵੀ ਆਪ ਜੀ ਵਿਚਾਰ ਕਰਨ ਵਾਲੀ ਗੱਲ ਹੈ, ਜਿਹੜਾ ਵਿਅਕਤੀ ਜਿਹੜਾ ਪਿਆਰਿਓ ਅਖੌਤੀ ਜਿਹੜਾ ਸੌਦੇ ਸਾਧ ਵਾਲਾ ਉਹ ਕੀ ਬੋਲਦਾ ਸੀ ਆਪ ਨੂੰ ਪਤਾ ਹੋਵੇਗਾ। ਇਹ ਤਾਂ ਪ੍ਰਤੱਖ ਤੁਸੀਂ ਵੇਖਿਆ ਕਿ ਜਦੋਂ ਇਹਨੇ ਸਿੱਖਾਂ ਦੇ ਨਾਲ ਮੱਥਾ ਲਾਇਆ, ਸਵਾਂਗ ਆਦਿਕ ਧਾਰਨ ਕੀਤਾ, ਇਹ ਪ੍ਰਚਾਰ ਕਰਦਾ ਸੀ, ਬੋਲਦਾ ਸੀ ਕਿ ਉਹ ਸਿੱਖਾਂ ਤੁਹਾਡੀ ਗਿਣਤੀ ਕਿੰਨੀ ਕੁ ਹੈ, ਤੁਸੀਂ ਦੇਖੋ ਪੂਰੀ ਦੁਨੀਆਂ ਦੇ ਵਿੱਚ 2 ਕਰੋੜ ਦੇ ਕਰੀਬ। ਤੇ ਉਹਨੇ ਦਾਅਵਾ ਕਰ ਦਿੱਤਾ ਕਿ ਮੈਨੂੰ ਮੰਨਣ ਵਾਲੇ ਅੱਜ ਦੇ ਜ਼ਮਾਨੇ ਦੇ ਵਿੱਚ 5 ਕਰੋੜ ਬੰਦੇ ਹਨ, 5 ਕਰੋੜ ਦਾਅਵਾ ਕੀਤਾ ਤੇ ਲੋਕ ਮੰਨਦੇ ਵੀ ਸੀ, ਲੋਕ ਪਾਗਲ ਵੀ ਸੀ ਪਿਆਰਿਓ, ਇੰਨਾ ਇਹ ਬੇਈਮਾਨ ਬੰਦੇ ਦੇਖੋ ਰਾਜਨੈਤਿਕ ਸ਼ੈ ਪ੍ਰਾਪਤ ਹੋਈ ਇਹਨਾਂ ਨੂੰ, ਇਹ ਸਰਕਾਰਾਂ ਨੂੰ ਬਣਾਉਂਦੇ ਸੀ ਤੇ ਸਰਕਾਰਾਂ ਨੂੰ ਗਿਰਾਉਂਦੇ ਸਨ, ਸਰਕਾਰਾਂ ਦਾ ਹੱਥ ਜਿਹੜਾ ਇਹਨਾਂ ਦੇ ਸਿਰ ਦੇ ਉੱਤੇ ਸੀ, ਦੇਖੋ ਕਿੰਨੀਆਂ ਇਹਨਾਂ ਨੇ ਤਰੱਕੀਆਂ ਕੀਤੀਆਂ। ਫਿਰ ਬਾਅਦ ਦੇ ਵਿੱਚ ਪਿਆਰਿਓ ਹੁਣ ਜੇਲ੍ਹ ਦੇ ਵਿੱਚ ਡੱਕੇ ਗਏ, ਹੁਣ ਦੇਖੋ ਉਹ ਵੀ ਸਮਾਂ ਸੀ, ਲੋਕੀ ਡਰਦੇ ਸੀ ਕਿ ਨਹੀਂ ਭਾਈ ਇਹਨੂੰ ਵੀ ਮੰਨਣ ਵਾਲੇ ਬਹੁਤ, ਕਰੋੜਾਂ ਦੀ ਗਿਣਤੀ, ਉਹ ਆਪ ਬੇਈਮਾਨ ਬੋਲਦਾ ਸੀ ਲੋਕਾਂ ਨੂੰ ਡਰਾਉਣ ਦੇ ਲਈ। ਲੇਕਿਨ ਜਦੋਂ ਪਿਆਰਿਓ ਹੁਣ ਜੇਲ੍ਹ ਦੇ ਵਿੱਚ ਡੱਕਿਆ ਗਿਆ, ਮਾਰ ਕੁਟਾਈ ਹੁੰਦੀ, ਫਿਰ ਪਿਆਰਿਓ ਦੇਖੋ ਕੋਈ ਬੰਦਾ ਉਹਦੇ ਲਾਗੇ ਨਹੀਂ ਜਾ ਰਿਹਾ। ਉਹ ਵੀ ਸਮਾਂ ਤੁਸੀਂ ਆਪਾਂ ਖੁਦ ਵੇਖਿਆ, ਆਪਣੇ ਅੱਖਾਂ ਦੇ ਨਾਲ ਵੇਖਿਆ, ਜਿਹੜਾ ਸਿੱਧਾ ਪਿਆਰਿਓ ਚੈਲੇਂਜ ਕਰਦਾ ਸੀ ਕਿ ਭਾਈ ਮੇਰਾ ਤੁਹਾਡੇ ਨਾਲ ਸਿੰਘਾਂ ਦੇ ਨਾਲ ਮੁਕਾਬਲਾ ਹੈ, ਮਤਲਬ ਸਿੱਧਾ ਪਿਆਰਿਓ ਤੇ ਸਿੱਖੀ ਸਿਧਾਂਤ ਦੇ ਉੱਤੇ ਵਾਰ ਕਰੀ ਜਾਂਦਾ, ਜਿਹਨੂੰ ਲੱਗਦਾ ਸੀ ਕਿ ਮੇਰੇ ਪਿੱਛੇ ਇੰਨੇ ਜ਼ਿਆਦਾ ਲੋਕ ਆ। ਇਹ ਲੋਕਾਂ ਦਾ ਇਤਨਾ ਹੀ ਹੁੰਦਾ, ਕੁਝ ਸਮਾਂ ਹੁੰਦਾ ਤੇ ਜਿਹੜੇ ਕੱਚੇ ਪਿੱਲੇ ਹੁੰਦੇ ਨਾ ਸਾਧ ਸੰਗਤ ਜੀ, ਕਈ ਵਾਰੀ ਜਿਸ ਤਰ੍ਹਾਂ ਮੈਂ ਬੇਨਤੀ ਕੀਤੀ, ਖੁੰਬਾਂ ਵੀ ਜਦੋਂ ਆਉਂਦੀਆਂ ਇੰਜ ਲੱਗਦਾ ਕਿ ਭਾਈ ਇਹਨਾਂ ਨੇ ਸਾਰੇ ਜੰਗਲ ਨੂੰ ਖਾ ਜਾਣਾ। ਲੇਕਿਨ ਥੋੜੇ ਸਮੇਂ ਤੋਂ ਬਾਅਦ ਖੁਦ ਬਾ ਖੁਦ ਖੁੰਬਾ ਝੜ ਜਾਂਦੀਆਂ, ਵਿਲੁਪਤ ਹੋ ਜਾਂਦੀਆਂ। ਇਸ ਤਰ੍ਹਾਂ ਹੀ ਪਿਆਰਿਓ ਇਹ ਲੋਕ ਜਿਹੜੇ ਸੀ ਇਹ ਦਾਅਵੇ ਕਰਦੇ, ਆਪਣੇ ਸਾਹਮਣੇ ਹੀ ਦਾਅਵਾ ਕੀਤਾ ਕਿ ਮੇਰੇ ਮੰਨਣ ਵਾਲੇ ਫੋਲੋਵਰ ਇੰਨੇ ਜ਼ਿਆਦੇ ਅੱਜ ਕਿੱਥੇ ਹੈ ਪਿਆਰਿਓ, ਕੋਈ ਨਾਮ ਲੈਣ ਵਾਲਾ ਵੀ ਕੋਈ ਨਹੀਂ ਹੈ, ਜੇਲ ਦੇ ਵਿੱਚ ਚੱਕੀਆਂ ਪੀਸ ਰਹੇ, ਜੇਲ ਦੀਆਂ ਰੋਟੀਆਂ ਖਾ ਰਹੇ ਹਨ। ਕਹਿਣ ਦਾ ਮਤਲਬ ਕਿ ਝੂਠ ਜਿਹੜਾ ਉਹਦਾ ਵੀ ਸਮਾਂ ਹੁੰਦਾ, ਲੇਕਿਨ ਇੱਕ ਦਿਨ ਤੋਂ ਬਾਅਦ, ਇੱਕ ਸਮੇਂ ਤੋਂ ਬਾਅਦ ਉਹ ਖਤਮ ਹੋ ਜਾਂਦਾ ਹੈ। ਸੋ ਇਸ ਤਰ੍ਹਾਂ ਹੀ ਸਾਧ ਸਿੰਘਾਂ ਜੀ ਜਿਹੜਾ ਇਹਨਾਂ ਨੂੰ ਕਿਹਾ ਸੀ ਕਿ ਬ੍ਰਹਮਚਰਿਆ ਦੇ ਵਿੱਚ ਪੱਕੇ ਰਹਿਣਾ। ਲੋਕੀ ਕੀ ਕਰਦੇ ਸੀ, ਰਾਜੇ ਮਹਾਰਾਜੇ ਆਪਣਾ ਕੰਮ ਕਰਾਉਣਾ, ਬੱਚੀਆਂ ਦੇ ਧੀਆਂ ਦੇ ਡੋਲੇ ਦੇ ਦਿੰਦੇ ਤੇ ਉਹ ਲੈ ਕਰਕੇ ਪਿਆਰਿਓ ਬੰਦਾ ਜਿਹੜਾ ਕੋਈ ਵੀ ਵਿਅਕਤੀ ਜਿਹੜਾ ਹੈ ਉਹ ਔਰਤ ਦੇ ਜਾਲ ਵਿੱਚ ਫਸ ਜਾਂਦਾ। ਇਸ ਤਰ੍ਹਾਂ ਹੀ ਪਿਆਰਿਓ ਮੈਂ ਆਪ ਜੀ ਦੇ ਅੱਗੇ ਨਿਮਰਤਾ ਸਹਿਤ ਬੇਨਤੀ ਕਰਦਾ ਕਰਾਂ। ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਦਾ ਆਪਾਂ ਜੀਵਨ ਪੜ੍ਹਦੇ ਹਾਂ, ਬਹੁਤ ਚੜ੍ਹਦੀ ਕਲਾ ਵਾਲਾ ਜੀਵਨ ਸੀ, ਇਹਦੇ ਵਿੱਚ ਸ਼ੱਕ ਨਹੀਂ, ਲੇਕਿਨ ਉਹਨਾਂ ਦਾ ਇੱਕ ਉਹ ਵੀ ਪੱਖ ਜਿਹੜਾ ਹੈ ਉਹ ਅੰਧਕਾਰ ਵਾਲਾ ਪੱਖ ਪਿਆਰਿਓ ਉਹਨੂੰ ਪੜ੍ਹਦੇ ਹਾਂ ਤੇ ਸਾਨੂੰ ਬਹੁਤ ਨਮੋਸ਼ੀ ਪ੍ਰਾਪਤ ਹੁੰਦੀ ਹੈ। ਉਹ ਵੀ ਇਸ ਤਰ੍ਹਾਂ ਜਾਲ ਦੇ ਵਿੱਚ ਫਸ ਗਏ ਸਨ ਤੇ 16-17 ਸਾਲ ਦੀ ਜਿਹੜੀ ਇੱਕ ਕੁੜੀ ਮੋਹਰਾਂ ਜਿਹਦਾ ਨਾਮ ਸੀ ਮੁਸਲਮਾਨ, ਤੇ ਉਹਨੂੰ ਪਿਆਰਿਓ ਉਹ ਆਪਣੇ ਨਾਲ ਲੈ ਕਰਕੇ ਜਿੱਥੇ ਵੀ ਜਾਣਾ ਉਹਨੂੰ ਆਪਣੇ ਨਾਲ ਲੈ ਕਰਕੇ, ਜਿਸ ਤਰ੍ਹਾਂ ਪਟਰਾਣੀ ਨੂੰ, ਕਿਉਂਕਿ ਉਸ ਜ਼ਮਾਨੇ ਦੇ ਵਿੱਚ ਰਾਜਾ ਆਪਣੀ ਪਟਰਾਣੀ ਨੂੰ ਜਿਹਦੇ ਨਾਲ ਉਹਦੀ ਮਰਿਆਦਾ ਦੇ ਨਾਲ ਵਿਆਹ ਹੋਇਆ ਉਹਨੂੰ ਹੀ ਨਾਲ ਲੈ ਕੇ ਜਾਇਆ ਕਰਦੇ ਸਨ। ਲੇਕਿਨ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਇਹੋ ਜਿਹੇ ਵੀ ਚੱਕਰਾਂ ਦੇ ਵਿੱਚ ਬਹੁਤ ਜ਼ਿਆਦਾ ਫਸ ਗਏ। ਜਦੋਂ ਉਹ ਫਸੇ ਤੇ ਮੌਕੇ ਦੇ ਉਸ ਵੇਲੇ ਦੇ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਸਾਹਿਬ ਜੀ ਨੇ ਇਹੀ ਤਾਂ ਕਾਰਨਾਂ ਕਰਕੇ ਪਿਆਰਿਓ ਉਹਨਾਂ ਨੂੰ ਸਖ਼ਤ ਤਾੜਨਾ ਦਿੱਤੀ। ਉਹਨਾਂ ਨੂੰ ਕਿਹਾ ਕਿ ਤੁਸੀਂ ਨਾ ਕਿ ਆਪਣੇ ਆਪ ਨੂੰ ਰਾਜੇ ਅਖਵਾਉਂਦੇ ਹੋ, ਰਾਜ ਕਾਹਦਾ ਹੈ, ਇਹ ਖਾਲਸਾ ਰਾਜ ਹੈ, ਖਾਲਸਾ ਹੈ ਤਾਂ ਤੁਸੀਂ ਖਾਲਸੇ ਦੇ ਰਾਜੇ ਹੋ, ਜੇ ਤੁਸੀਂ ਮਰਿਆਦਾ ਦੇ ਵਿੱਚ ਚਲੋਗੇ ਠੀਕ ਹੈ, ਨਹੀਂ ਚਲੋਗੇ ਤੇ ਤੁਹਾਨੂੰ ਤਖ਼ਤ ਦੇ ਉੱਤੋਂ ਲਾਹ ਦਿੱਤਾ ਜਾਵੇਗਾ। ਸਜਾਵਾਂ ਲਾਈਆਂ ਗਈਆਂ, ਪਹਿਲੇ ਉਹ ਵੀ ਮੱਥਾ ਲਾਏ, ਇਹ ਨਹੀਂ ਹੈ ਕਿ ਸਿੱਧਾ ਜਾ ਕਰਕੇ ਪਿਆਰਿਓ ਉਹਨਾਂ ਨੇ ਕਹਿ ਦਿੱਤਾ ਕਿ ਆਓ ਜੀ ਮੈਨੂੰ ਕੋਰੜੇ ਮਾਰੋ, ਤੇ ਉਹਨਾਂ ਨੂੰ ਜਦੋਂ ਆਦੇਸ਼ ਦਿੱਤਾ ਗਿਆ ਕਿ ਮਹਾਰਾਜਾ ਰਣਜੀਤ ਸਿੰਘ ਇਹਦੀ ਅਰਦਾਸ ਹਰਿਮੰਦਰ ਸਾਹਿਬ ਦੇ ਵਿੱਚ ਨਹੀਂ ਹੋਵੇਗੀ, ਇਹੋ ਜਿਹੇ ਪੁੱਠੇ ਸਿੱਧੇ ਕੰਮ ਇਹ ਕਰ ਰਹੇ ਹਨ, ਤੇ ਨਾਲ ਪਿਆਰਿਓ ਉਹ ਜਿਹੜੇ ਹਨ ਔਰ ਵੀ ਕੁਛ ਗੱਲਾਂ ਜਿਹੜੀਆਂ ਹੋਈਆਂ ਉਹਨਾਂ ਨੂੰ ਆਦੇਸ਼ ਦਿੱਤਾ ਗਿਆ ਕਿ ਇਹ ਦਰਬਾਰ ਸਾਹਿਬ, ਅਕਾਲ ਤਖ਼ਤ, ਹਰਿਮੰਦਰ ਸਾਹਿਬ ਆਦਿਕ ਪ੍ਰਵੇਸ਼ ਨਹੀਂ ਕਰ ਸਕਦੇ। ਉਸ ਵੇਲੇ ਉਹਨਾਂ ਨੂੰ ਲੱਗਿਆ ਕਿ ਮੈਂ ਮਹਾਰਾਜਾ, ਮੈਨੂੰ ਕੌਣ ਰੋਕ ਸਕਦਾ। ਇਹ ਪਿਆਰਿਓ ਆਪ ਚੱਲ ਕਰਕੇ ਜਦੋਂ ਫੌਜ ਫੋਟਾ ਲੈ ਕਰਕੇ ਜਾ ਰਹੇ ਸਨ, ਉਸ ਵੇਲੇ ਕੀ ਹੋਇਆ, ਅਕਾਲੀ ਬਾਬਾ ਫੂਲਾ ਸਿੰਘ ਸਾਹਿਬ ਜੀ ਸਿੱਧਾ ਤਲਵਾਰ ਕੱਢ ਕੇ ਉਹਦੇ ਸਾਹਮਣੇ ਜਾ ਕੇ ਖੜ ਗਏ। ਕਹਿਣ ਲੱਗੇ ਕਿ ਭਾਈ ਅੱਗੇ ਵਧੇਗਾ, ਜਾਂ ਤਾਂ ਮੈਂ ਰਹਿਣਾ ਜਾਂ ਤਾਂ ਤੂੰ ਰਹਿਣਾ, ਮੇਰੇ ਨਾਲ ਜੰਗ ਕਰਕੇ ਮੈਨੂੰ ਮਾਰ ਕੇ ਹੀ ਤੂੰ ਜਾ ਸਕਦਾ, ਤੂੰ ਪੰਥ ਤੋਂ ਛੇਕਿਆ ਹੋਇਆ ਹੈ। ਜਦੋਂ ਗੱਲ ਬਹੁਤ ਵੱਧ ਗਈ ਉਹ ਪਿੱਛੇ ਹਟ ਗਏ, ਉਹਨਾਂ ਨੇ ਆਪਣੀਆਂ ਗਲਤੀਆਂ ਮੰਨ ਲਈਆਂ, ਮੁਆਫ਼ੀ ਉਹਨਾਂ ਨੇ ਮੰਗਣੀ ਕੀਤੀ। ਜਦੋਂ ਗਲਤੀ ਦੀ ਮੁਆਫ਼ੀ ਮੰਗੀ ਤੇ ਪੰਥ ਨੇ ਉਹਨਾਂ ਨੂੰ ਮਾਫ਼ ਵੀ ਕਰ ਦਿੱਤਾ। ਇਹ ਵੀ ਗੱਲ ਯਾਦ ਰੱਖਣੀ ਚਾਹੀਦੀ ਹੈ, ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ। ਤਾਂ ਕਰਕੇ ਗੁਰੂ ਮਹਾਰਾਜ ਨੇ ਕਿਹਾ ਸੀ ਕਿ ਬਾਬਾ ਬੰਦਾ ਸਿੰਘ ਜੀ ਤੇ ਆਪ ਜੀ ਜੱਤ ਸੱਤ ਦੇ ਵਿੱਚ ਕਾਇਮ ਰਹਿਣਾ। ਰਾਜ ਜਦੋਂ ਆਉਂਦਾ ਲੋਕ ਪਿਆਰਿਓ ਉਹਨਾਂ ਨੂੰ ਠਰਕਾਉਣਾ ਚਾਹੁੰਦੇ, ਬੀਬੀਆਂ ਨੂੰ ਅੱਗੇ ਭੇਜ ਕਰਕੇ ਤੇ ਉਹਨਾਂ ਨੂੰ ਇਹ ਕਰਕੇ ਉਹਨਾਂ ਦਾ ਗਲਤ ਫਾਇਦਾ, ਨਜਾਇਜ਼ ਫਾਇਦਾ ਚੱਕਣਗੇ। ਲੇਕਿਨ ਬਾਬਾ ਜੀ ਨੇ ਉਹ ਬਚਨ ਜਿਹੜਾ ਮਹਾਰਾਜ ਜੀ ਦਾ ਨਹੀਂ ਮੰਨਿਆ। ਕੁਛ ਡੋਲੇ ਜਦੋਂ ਉਹਨਾਂ ਦੇ ਕੋਲ ਆਏ ਤੇ ਬਾਬਾ ਜੀ ਨੇ ਉਹ ਡੋਲੇ ਜਿਹੜੇ ਹਨ ਉਹਨਾਂ ਨੂੰ ਰੱਖ ਲੈਣਾ ਕੀਤਾ। ਤੇ ਹੁਣ ਸਿੰਘਾਂ ਨੇ ਵੀ ਕਹਿ ਦਿੱਤਾ, ਬਾਰ ਬਾਰ ਬਾਬਾ ਵਿਨੋਦ ਸਿੰਘ ਜੀ, ਬਾਬਾ ਬਾਜ ਸਿੰਘ ਜੀ, ਕਾਨ ਸਿੰਘ ਜੀ ਕਹਿੰਦੇ ਰਹੇ ਕਿ ਬਾਬਾ ਜੀ ਮਹਾਰਾਜ ਜੀ ਦਾ ਹੁਕਮ ਹੋਇਆ ਹੈ ਕਿ ਤੁਸੀਂ ਬ੍ਰਹਮਚਰਿਆ ਦੇ ਵਿੱਚ ਲੈ ਰਹਿਣਾ ਹੈ, ਇਹ ਡੋਲੇ ਆਦਿਕ ਨਹੀਂ ਲੈਣੇ, ਤੁਸੀਂ ਕਿਉਂ ਲੈ ਰਹੇ ਹੋ। ਲੇਕਿਨ ਉਸ ਵੇਲੇ ਜਦੋਂ ਬੀਬੀਆਂ ਦਾ ਚੱਕਰ ਪੈ ਜਾਂਦਾ ਤੇ ਬੰਦਾ ਪਿਆਰਿਓ ਪੜਦਾ ਪੈ ਜਾਂਦਾ, ਤਾਂ ਕਰਕੇ ਇਹ ਆਪਸ ਦੇ ਵਿੱਚ ਹੀ ਪਿਆਰਿਓ ਫਿਰ ਮਨ ਮੁਟਾਵ ਹੋ ਰਿਹਾ। ਮਹਾਰਾਜ ਜੀ ਦਾ ਬਚਨ ਵੀ ਨਹੀਂ ਇਹਨਾਂ ਨੇ ਮੰਨਣਾ ਕੀਤਾ।
1: ਸੋਨਾ ਗਲਾ ਕੁਠਾਲੀ,
0: ਤੇ ਜਿਸ ਤਰ੍ਹਾਂ ਸਿੰਘਾਂ ਨੇ ਕਹਿ ਦਿੱਤਾ ਕਿ ਸੋਨਾ ਜਿਹੜਾ ਨਾ ਪਿਆਰਿਓ ਉਹਨੂੰ ਉਹਦੀ ਕੁਠਾਲੀ ਦੇ ਵਿੱਚ ਪਾ ਦਿਓ, ਆਪ ਆਪਣੀ ਕੁਠਾਲੀ ਦੇ ਵਿੱਚ ਸੋਨਾ ਗਲ ਜਾਂਦਾ। ਇਸ ਤਰ੍ਹਾਂ ਹੀ ਸਿੰਘਾਂ ਨੇ ਬਾਬਾ ਵਿਨੋਦ ਸਿੰਘ ਜੀ ਆਦਿਕ ਗੁਰੂ ਮਹਾਰਾਜ ਜੀ ਨੇ ਪੰਜ ਪਿਆਰਿਆਂ ਦੀ ਅਗਵਾਈ ਦਿੱਤੀ ਸੀ, ਬਾਬਾ ਵਿਨੋਦ ਸਿੰਘ ਜੀ, ਬਾਜ ਸਿੰਘ ਜੀ, ਬਾਬਾ ਆਲੀ ਸਿੰਘ, ਮਾਲੀ ਸਿੰਘ ਆਦਿਕ, ਇਹ ਗੁਰਮੁਖ ਪਿਆਰਿਆਂ ਨੂੰ ਭੇਜਿਆ। ਤੇ ਕਿਹਾ ਬਾਬਾ ਬੰਦਾ ਸਿੰਘ ਜੀ ਜੋ ਵੀ ਕਾਰਜ ਕਰਨਾ ਨਾ ਇਹਨਾਂ ਪੰਜ ਪਿਆਰਿਆਂ ਤੋਂ ਸਲਾਹ ਮਸ਼ੌਰਾ ਕਰਨਾ ਕਰੋ, ਇਹਨਾਂ ਦੀ ਤਾਬਿਆ ਰਹੋ, ਇਹਨਾਂ ਦੇ ਹੁਕਮ ਦੇ ਵਿੱਚ ਰਹੋ। ਤੇ ਨਾਲ ਉਹਨਾਂ ਸਿੰਘ ਸਾਹਿਬਾਂ ਨੂੰ ਵੀ ਮਹਾਰਾਜ ਨੇ ਕਿਹਾ ਕਿ ਜਦੋਂ ਬਾਬਾ ਬੰਦਾ ਸਿੰਘ ਥਿਰਕ ਜਾਵੇ, ਅੱਗੇ ਪਿੱਛੇ ਹੋ ਜਾਵੇ, ਮੈਂ ਤੁਹਾਨੂੰ ਪੂਰੀ ਪਾਵਰ ਦੇ ਰਿਹਾ ਹਾਂ ਕਿ ਤੁਸੀਂ ਤੁਰੰਤ ਉਹਦੇ ਉੱਤੇ ਲਗਾਮ ਲਾਓ, ਉਹਨੂੰ ਬੋਲੋ ਕਿ ਬਾਬਾ ਬੰਦਾ ਸਿੰਘ ਤੂੰ ਗਲਤ ਕੰਮ ਕਰ ਰਿਹਾ ਹੈ, ਉਹਨੂੰ ਤਾੜਨਾ ਦਿੱਤੀ ਜਾਵੇ। ਜਦੋਂ ਇਹਨਾਂ ਨੇ ਇਸ ਤਰ੍ਹਾਂ ਡੋਲੇ ਆਦਿ ਕੁਛ ਰੱਖ ਲਏ, ਬ੍ਰਹਮਚਰੀਆ ਇਹਨਾਂ ਦਾ ਜਿਹੜਾ ਜਾਂਦਾ ਰਿਹਾ, ਉਸ ਵੇਲੇ ਜਿਹੜੇ ਜਥੇਦਾਰ ਸਿੰਘ ਸਾਹਿਬਾਨਾਂ ਨੇ ਉਹਨਾਂ ਨੇ ਬਚਨ ਕੀਤਾ ਕਿ ਜਿਸ ਤਰ੍ਹਾਂ ਕੁਠਾਲੀ ਦੇ ਵਿੱਚ ਪਾਇਆ ਹੋਇਆ ਸੋਨਾ ਗਲ ਜਾਂਦਾ, ਇਸ ਤਰ੍ਹਾਂ ਹੀ ਤੂੰ ਨੇ ਜੱਤ ਸੱਤ ਆਪਣਾ ਖੋਲ ਦਿੱਤਾ ਤੇ ਤੇਰਾ ਵੀ ਜਿਹੜਾ ਹੈ ਤੂੰ ਵੀ ਇੱਕ ਦਿਨ ਇੰਜ ਹੀ ਸੋਨੇ ਦੇ ਵੱਤ ਗਲ ਜਾਣਾ।
1: ਸੋ ਗੁਰ ਬਚਨ ਹੋਇਓ ਚਹਿਤ
0: ਬਾਰ। ਉਸ ਵੇਲੇ ਉਹ ਬਚਨ ਜਿਹੜਾ ਮਹਾਰਾਜ ਨੇ ਵੀ ਕਿਹਾ ਸੀ, ਬੰਦਾ ਸਿੰਘ ਜੱਤ ਸੱਤ ਦੇ ਵਿੱਚ ਕਾਇਮ ਰਹੇ, ਜੇ ਰਵੇਗਾ ਸਦਾ ਚੜ੍ਹਦੀ ਕਲਾ ਤੇਰੀ ਜੈ ਜੈਕਾਰ ਹੋਵੇਗੀ, ਜੇ ਜੱਤ ਸੱਤ ਤੇਰਾ ਚੱਲ ਗਿਆ ਤੇ ਸੋਨੇ ਦੇ ਵਾਂਗੂ ਕੁਠਾਲੀ ਦੇ ਵਿੱਚ ਤੂੰ ਗਲ ਜਾਣਾ ਹੈ।
1: ਨਾਰਣ ਕਰਿਓ ਪਲਾਇਣ ਭਇਓ।
0: ਤੇ ਉਸ ਵੇਲੇ ਹੇਰੇ ਲਸ਼ਕਰ ਜਦੋਂ ਬਹੁਤ ਵੱਡਾ ਲਸ਼ਕਰ ਜਦੋਂ ਚੜ ਕਰਕੇ ਆਇਆ,
1: ਕਰਿਓ ਪਲਾਇਣ ਭਇਓ,
0: ਤੇ ਉਸ ਵੇਲੇ ਯੁੱਧ ਨਾ ਕੀਤਾ ਸਗੋਂ ਕਈ ਵਾਰੀ ਨਾ, ਕਿਉਂਕਿ ਬੰਦੇ ਦੇ ਅੰਦਰ ਤਾਕਤ ਹੋਵੇ ਤਾਂ ਬੰਦਾ ਇਹ ਕਰਦਾ। ਇਸ ਤਰ੍ਹਾਂ ਜਦੋਂ ਆਪਾਂ ਬਚਨਾਂ ਦੇ ਬਲੀ ਹੁੰਦੇ ਹਾਂ, ਮਰਿਆਦਾ ਦੇ ਵਿੱਚ ਚੱਲਦੇ ਹਾਂ, ਤਾਂ ਹੀ ਤਾਂ ਤਾਕਤ ਸ਼ਕਤੀ ਆਉਂਦੀ ਹੈ। ਫਿਰ ਉਹਨਾਂ ਦੀ ਸ਼ਕਤੀ ਵੀ ਜੋ ਗੁਪਤ ਸ਼ਕਤੀਆਂ ਗੁਰੂ ਮਹਾਰਾਜ ਨੇ ਦਿੱਤੀਆਂ ਨਾ, ਉਹ ਵੀ ਘਟਣੀਆਂ ਸ਼ੁਰੂ ਹੋ
1: ਗਈਆਂ।
0: ਇਹਨਾਂ ਨੂੰ ਸਿੰਘਾਂ ਨੇ ਕਿਹਾ ਵੀ ਕਿ ਦੇਖੋ ਭਾਈ, ਕਿ ਆਪਾਂ ਨੂੰ ਨਾ ਇੱਕ ਥਾਂ ਤੇ ਰੁਕਣਾ ਨਹੀਂ ਚਾਹੀਦਾ ਹੈ, ਜਦੋਂ ਦੁਸ਼ਮਣ ਜ਼ਿਆਦਾ ਹੋਵੇ। ਸਿਆਣੇ ਕਹਿੰਦੇ, ਅੱਜ ਵੀ ਪਿਆਰਿਓ ਕਈ ਵਾਰੀ ਜਿਹੜੇ ਆਪਾਂ ਵੇਖਦੇ ਨਾ ਪਿਆਰਿਓ, ਕਿ ਜਦੋਂ ਕਈ ਡਕੈਤ ਬੰਦੇ ਜਾਂ ਬਦਮਾਸ਼ ਬੰਦੇ ਵੀ, ਤੇ ਜਿਨ੍ਹਾਂ ਦੇ ਨਾਲ ਕੋਈ ਘੱਟ ਵਾਧਾ ਹੋ ਜਾਵੇ, ਉਹ ਇੱਕ ਥਾਂ ਤੇ ਨਹੀਂ ਰੁਕਦੇ। ਉਹਨਾਂ ਨੂੰ ਪਤਾ ਹੁੰਦਾ ਕਿ ਜੇ ਆਪਾਂ ਰੁਕ ਗਏ ਤੇ ਕਦੇ ਵੀ ਘੇਰਾ ਪੈ ਸਕਦਾ। ਸਿੰਘਾਂ ਨੇ ਕਿਹਾ ਵੀ ਬਾਬਾ ਬੰਦਾ ਸਿੰਘ ਜੀ ਨੂੰ ਕਿ ਆਪਾਂ ਗੜੀ ਵਿੱਚ ਨਾ ਰੁਕੀਏ, ਆਪਾਂ ਜੰਗ ਕਰਕੇ ਨਿਕਲ ਜਾਈਏ, ਦੂਜੇ ਪਾਸੇ ਚੱਲ ਜਾਂਦੇ ਆ। ਲੇਕਿਨ ਬਾਬਾ ਬੰਦਾ ਸਿੰਘ ਜੀ ਨੇ ਕਹਿ ਦਿੱਤਾ, ਨਾ ਜੀ ਨਾ, ਆਪਾਂ ਰੁਕ ਕੇ ਜੰਗ ਕਰਦੇ ਹਾਂ, ਇਹਨਾਂ ਨੂੰ ਭਾਜਣਾ ਪਾ ਦੇਵਾਂਗੇ, ਕਦੋਂ ਤੱਕ ਭਾਜਦੇ ਰਵਾਂਗੇ, ਇਹ ਭੱਜ ਗਏ ਇਹਨਾਂ ਦਾ ਮੂੰਹ ਟੁੱਟ ਗਿਆ, ਇਹ ਇੱਥੋਂ ਨਿਕਲ ਜਾਣਗੇ, ਫਿਰ ਤਾਂ ਆਪਣਾ ਹੀ ਰਾਜ ਹੋਵੇਗਾ।
1: ਅੰਨ ਜਮਾ ਕੁਛ।
0: ਫਿਰ ਸਿੰਘਾਂ ਨੇ ਕਿਹਾ ਕਿ ਦੇਖੋ, ਜਿਹੜੇ ਆਪਾਂ ਗੜੀ ਦੇ ਵਿੱਚ ਜਾ ਰਹੇ ਹਾਂ, ਇਹਦੇ ਵਿੱਚ ਇਹ ਆਪਣੀ ਪੱਕੀ ਗੜੀ ਵੀ ਨਹੀਂ ਹੈ, ਜਿਹਦੇ ਵਿੱਚ ਆਪਾਂ ਕਿੱਥੇ ਵੀ ਜੇ ਬਾਗੀ ਬਣ ਕੇ ਰਹਿਣਾ ਤੇ ਤਕਰੀਬਨ ਪਿਆਰਿਓ ਸਾਲ ਦੋ ਸਾਲ ਦਾ ਰਾਸ਼ਨ ਪਾਣੀ ਲੋਕ ਜਮ੍ਹਾਂ ਕਰਕੇ ਰੱਖਦੇ। ਇਤਿਹਾਸ ਜਦੋਂ ਪੜ੍ਹਦੇ ਹਾਂ ਤੇ ਇੱਥੇ ਮਹਾਰਾਸ਼ਟਰ ਦੇ ਵਿੱਚ ਵੀ ਸ਼ਿਵਾਜੀ ਮਹਾਰਾਜ ਆਦਿਕ ਉਹ ਕਈ ਵਾਰੀ ਬਾਗੀ ਬਣ ਜਾਂਦੇ ਸਨ, ਆਗੀ ਬਣ ਜਾਂਦੇ ਸਨ। ਜਦੋਂ ਵੀ ਬਣਨਾ ਨਾ ਪਿਆਰਿਓ, ਦੋ ਤਿੰਨ ਸਾਲ ਦਾ ਰਾਸ਼ਨ ਪਾਣੀ ਜਿਹੜਾ ਉਹ ਜਮ੍ਹਾਂ ਕਰਕੇ ਰੱਖ ਲੈਣਾ, ਤੇ ਉਹ ਤੋਂ ਬਾਅਦ ਜਿਹੜਾ ਹੈ ਕੋਈ ਬੰਦਾ ਆਕੀ ਬਣ ਸਕਦਾ। ਤੇ ਇਹਨਾਂ ਨੂੰ ਸਮਝਾਇਆ ਵੀ ਕਿ ਆਪਾਂ ਆਕੀ ਬਾਗੀ ਕਿਸ ਤਰ੍ਹਾਂ ਬਣੀਏ, ਇਹ ਕਿਲਾ ਵੀ ਚੰਗਾ ਪੱਕਾ ਨਹੀਂ ਹੈ, ਇਹਦੇ ਵਿੱਚ ਰਾਸ਼ਨ ਆਦਿਕ ਵੀ ਜ਼ਿਆਦਾ ਨਹੀਂ ਹੈ। ਫਿਰ ਵੀ ਬਾਬਾ ਜੀ ਨੇ, ਬਾਬਾ ਬੰਦਾ ਸਿੰਘ ਜੀ ਨੇ ਇਹਨਾਂ ਦੇ ਵੱਲ ਗੌਰ ਨਹੀਂ ਦਿੱਤਾ। ਉਹਨਾਂ ਨੂੰ ਲੱਗਿਆ ਕਿ ਭਾਈ ਥੋੜੇ ਦਿਨ ਇਹਨਾਂ ਨੇ ਵੀ ਥੋੜੀ ਰਹਿਣਾ, ਇਹਨਾਂ ਮੁਗਲਾਂ ਨੇ ਦੋ ਇੱਕ ਦੋ ਮਹੀਨੇ 15-20 ਦਿਨ ਘੇਰਾ ਪਾ ਕਰਕੇ ਬਾਦ ਦੇ ਵਿੱਚ ਭੱਜ ਜਾਣਗੇ। ਜੋ ਵੀ ਉਹਨਾਂ ਦੇ ਕੋਲ ਸਮਾਨ ਸੀ ਲੈ ਕਰਕੇ ਗੜੀ ਦੇ ਵਿੱਚ ਵੜ ਗਏ।
1: ਲਸ਼ਕਰ ਪਰਵਾਰਿਓ ਆਏ।
0: ਹੁਣ ਉੱਥੇ ਪਿਆਰਿਓ ਸਾਹਮਣਾ ਜਿਹੜਾ ਤੁਰਕਾਂ ਦੇ ਨਾਲ ਸ਼ਾਹੀ ਲਸ਼ਕਰ ਦੇ ਨਾਲ ਹੈ, ਉਹਨਾਂ ਨੇ ਕੀ ਕੀਤਾ, ਉੱਥੇ ਘੇਰਾ ਪਾ ਲਿਆ। ਪਿੱਛੋਂ ਫੌਜਾਂ ਜਿਹੜੀਆਂ ਉਹ ਮੰਗਾਉਂਦੇ ਰਹੇ, ਦਿੱਲੀ ਤੋਂ ਵੀ ਫੌਜਾਂ ਆਈਆਂ, ਲਾਹੌਰ ਤੋਂ ਵੀ ਫੌਜਾਂ ਆਈਆਂ, ਸਰਹੰਦ ਤੋਂ ਵੀ ਫੌਜਾਂ ਆਈਆਂ, ਇਸ ਤਰ੍ਹਾਂ ਪੂਰੀਆਂ ਫੌਜਾਂ ਆ ਕਰਕੇ ਉਹਨਾਂ ਨੇ ਉੱਥੇ ਡੇਰੇ ਜਮਾਉਣੇ ਕੀਤੇ। ਉਸ ਦੁਰਗ ਦੇ ਵਿੱਚ, ਗੁਰਦਾਸ ਨਗਰ ਦੇ ਵਿੱਚ ਪਿਆਰਿਓ ਬਹੁਤ

0: ਤੇ ਉਸ ਵੇਲੇ ਫੌਜਾਂ ਨੇ ਕੀ ਕੀਤਾ, ਤੁਰਕਾਂ ਨੇ ਕਿਹਾ ਕਿ ਲਾਗੇ ਨਹੀਂ ਜਾਣਾ ਭਾਈ, ਆਪਾਂ ਦੂਰ ਹਟ ਕਰਕੇ ਘੇਰਾ ਪਾ ਦੇਣਾ, ਆਪਾਂ ਲਾਗੇ ਜਾਂਦੇ ਆ ਇਹਨਾਂ ਦੀ ਮਾਰ ਵਿੱਚ ਆ ਜਾਂਦੇ ਨੇ, ਮਾਰ ਦਿੰਦੇ, ਆਪਾਂ ਪਿੱਛੇ ਹਟ ਕਰਕੇ ਆਪਾਂ ਉੱਥੇ ਜਾ ਕਰਕੇ ਪੂਰੀ ਇਹਨਾਂ ਦੀ ਨਾਕਾਬੰਦੀ ਕਰ ਲਈਏ।
1: ਦੂਰ ਦੂਰ ਕੀ ਥਾਂ
0: ਤੇ ਇਹਨਾਂ ਨੇ ਕੀ ਕੀਤਾ ਸਾਧ ਸੰਗਤ ਜੀ, ਤੇ ਦੂਰ ਦੂਰ ਜਾ ਕਰਕੇ ਡੇਰੇ ਲਾ ਲਏ, ਭਾਵ ਕੇ ਗੜੀ ਤੋਂ ਲਾਗੇ ਨਹੀਂ ਆਉਂਦੇ ਹਨ। ਜਿਸ ਤਰ੍ਹਾਂ ਸ੍ਰੀ ਅਨੰਦਪੁਰ ਸਾਹਿਬ ਜੀ ਦਾ ਤੁਰਕਾਂ ਨੇ ਪਹਾੜੀਆਂ ਨੇ ਘੇਰਾ ਪਾਇਆ ਸੀ ਨਾ, ਦੂਰ ਦੂਰ ਹਟ ਕਰਕੇ ਇਹਨਾਂ ਨੇ ਵੀ ਪਿਆਰੇ ਚੌਂਕੀਆਂ ਲਾ ਲਈਆਂ, ਇੱਕ ਵੀ ਬੰਦਾ ਜਿਹੜਾ ਹੈ ਉਹ ਇਹ ਗੁਰਦਾਸ ਨੰਗਾ ਇੱਕ ਗੜੀ ਦੇ ਵਿੱਚੋਂ ਬਾਹਰ ਨਹੀਂ ਨਿਕਲ ਸਕਦਾ, ਬਾਹਰ ਦਾ ਕੋਈ ਵੀ ਬੰਦਾ ਅੰਦਰ ਨਹੀਂ ਜਾ ਸਕਦਾ।
1: ਨਿਕਟ ਨਾ ਪਹੁੰਚੇ ਰਣ ਨਾ ਮਚਾਵਾ,
0: ਤੇ ਇਹਨਾਂ ਨੂੰ ਪਤਾ ਇਹ ਲਾਗੇ ਨਹੀਂ ਜਾਂਦੇ, ਕਿਉਂਕਿ ਪਤਾ ਸੀ ਕਿ ਲਾਗੇ ਜਾਵਾਂਗੇ ਜੰਗ ਹੋਵੇਗਾ। ਬਾਬਾ ਬੰਦਾ ਸਿੰਘ ਜੀ ਵੀ ਚਾਹੁੰਦੇ ਸੀ ਕਿ ਭਾਈ ਇਹ ਲਾਗੇ ਆ ਜਾਣ, ਇੱਕ ਵਾਰੀ ਜੰਗ ਕਰਕੇ ਆਪਾਂ ਇੱਥੋਂ ਨਿਕਲ ਜਾਈਏ, ਲੇਕਿਨ ਤੁਰਕ ਜਿਹੜੇ ਉਹ ਮੁਸਲਮਾਨ ਲਾਗੇ ਨਹੀਂ ਲੱਗਦੇ ਸਨ। ਇਸ ਤਰ੍ਹਾਂ ਕੁਛ ਦਿਨ ਕੁਛ ਮਹੀਨੇ ਤਾਂ ਪਿਆਰਿਓ ਵਧੀਆ ਚੱਲਦਾ ਰਿਹਾ, ਲੇਕਿਨ ਸਮਾਂ ਜਿਹੜਾ ਹੈ ਇੰਜ ਆ ਗਿਆ ਤੇ ਸਾਰਾ ਅੰਨ ਪਾਣੀ ਜਿਹੜਾ ਉਹਦਾ ਟੋਟਾ ਹੋ ਗਿਆ। ਲੋਕ ਕਿਉਂਕਿ ਜਿਹੜੇ ਅੰਦਰ ਗੜੀ ਦੇ ਵਿੱਚ ਸੀ ਬਹੁਤ ਜ਼ਿਆਦਾ ਡਾਢੀ ਉਹਨਾਂ ਨੂੰ ਭੁੱਖ ਲੱਗ ਰਹੀ ਹੈ, ਤੇ ਉਸ ਵੇਲੇ ਬਾਬਾ ਵਿਨੋਦ ਸਿੰਘ ਜੀ ਜੋ ਪੰਜਾਂ ਦੇ ਜਥੇਦਾਰ ਸਨ ਤੇ ਇਹ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੀ ਅੰਸ਼ ਬੰਸ਼ ਦੇ ਵਿੱਚੋਂ ਸਨ, ਤੇ ਉਹਨਾਂ ਨੇ ਵਚਨ ਕੀਤਾ ਬਾਬਾ ਬੰਦਾ ਸਿੰਘ ਨੂੰ ਕਹਿੰਦੇ ਕਿ ਬੰਦਾ ਸਿੰਘ ਹੁਣ ਸ਼ਾਹੀ ਲਸ਼ਕਰ ਦਾ ਬਹੁਤ ਵੱਡਾ ਘੇਰਾ ਪੈ ਗਿਆ, ਦੇਖ ਆਪਾਂ ਜੇ ਅੰਦਰ ਹੀ ਰਹਿੰਦੇ ਹਾਂ ਲੜਨਾ ਕੀ ਹੈ, ਆਪਾਂ ਭੁੱਖ ਕਰਕੇ ਮਰ ਜਾਣਾ ਹੈ, ਖਤਮ ਹੋ ਜਾਣਾ, ਤੇ ਬਲ ਸੰਭਾਰ ਉਹਨਾਂ ਨੇ ਕਿਹਾ ਕਿ ਚਲੋ ਆਪਾਂ ਇੱਕ ਕੰਮ ਕਰੀਏ ਆਪਣਾ ਬਲ ਸਾਂਭ ਲਈਏ, ਕਿਉਂਕਿ ਭਵਿੱਖ ਦਾ ਪਤਾ ਨਹੀਂ ਹੁੰਦਾ ਕਿ ਅੱਗੇ ਕੀ ਪਾਣਾ ਵਰਤਣ ਵਾਲਾ ਹੈ, ਇਹ ਯਾਦ ਰੱਖਣਾ ਚਾਹੀਦਾ। ਸਾਧ ਸੰਗਤ ਜੀ ਕਈ ਵਾਰੀ ਲੋਕੀ ਕੀ ਕਰਦੇ ਨਾ, ਉਹ ਉਲਾਮਾ ਦੇ ਦਿੰਦੇ ਕਿ ਜੀ ਤੁਸੀਂ ਇੰਜ ਕਿਉਂ ਨਹੀਂ ਕੀਤਾ, ਉਂਝ ਕਿਉਂ ਨਹੀਂ ਕੀਤਾ, ਕਿਸੇ ਬੰਦੇ ਨੂੰ ਥੋੜੀ ਪਤਾ ਰਹਿੰਦਾ ਪਿਆਰਿਓ, ਆਪਣੇ ਨਾਲ ਵੀ ਦੇਖੋ ਕੁਛ ਹੱਡ ਬੀਤੀਆਂ ਗੱਲਾਂ ਹੋ ਜਾਂਦੀਆਂ। ਕਈ ਵਾਰੀ ਆਪਾਂ ਪਿਆਰਿਓ ਕੀ ਕਰਦੇ ਹਾਂ ਕਿ ਆਪਾਂ ਕੋਈ ਕੰਮ ਕਰ ਜਾਂਦੇ ਹਾਂ, ਉਹਦੇ ਵਿੱਚ ਜੇ ਯਸ਼ ਨਾ ਮਿਲੇ ਉਹਦੇ ਵਿੱਚ ਪਿਆਰਿਓ ਉਹ ਕੰਮ ਜੇ ਪੁੱਠਾ ਪੈ ਗਿਆ ਤੇ ਲੋਕੀ ਫਿਰ ਸਾਨੂੰ ਹੀ ਤਾਣੇ ਮੇਣੇ ਮਾਰਦੇ, ਕਹਿੰਦੇ ਆਹ ਕਿਉਂ ਕੀਤਾ ਜੀ, ਉਹ ਕਿਉਂ ਕੀਤਾ, ਕਿਉਂਕਿ ਅੱਗੇ ਦਾ ਭਵਿੱਖ ਦਾ ਥੋੜੀ ਪਤਾ ਹੁੰਦਾ। ਤੇ ਬਾਬਾ ਜੀ ਨੂੰ ਇਹਨਾਂ ਨੇ ਬੜਾ ਸਮਝਾਇਆ ਬਾਬਾ ਵਿਨੋਦ ਸਿੰਘ ਨੇ ਕਿ ਅੱਗੇ ਦਾ ਪਤਾ ਨਹੀਂ ਹੈ, ਉਹਨਾਂ ਦੀ ਸ਼ਕਤੀ ਵੱਧ ਰਹੀ ਹੈ ਆਪਣੀ ਘੱਟ ਰਹੀ ਹੈ, ਆਪਾਂ ਇਹ ਕੰਮ ਕਰੀਏ ਇੱਕਦਮ ਹਮਲਾ ਕਰਕੇ ਤਕੜਾ ਇਹਨਾਂ ਤੋਂ ਮਾਰ ਕੁੱਟ ਕਰਕੇ ਆਪਾਂ ਇਹ ਗੜੀ ਨੂੰ ਇਹ ਤੋੜ ਕਰਕੇ ਨਿਕਲ ਚੱਲੀਏ। ਤੇ ਉਹਨਾਂ ਨੇ ਜਦੋਂ ਸਮਝਾਇਆ ਪਿਆਰਿਓ ਤੇ ਬਾਬਾ ਬੰਦਾ ਸਿੰਘ ਜੀ ਆਖੇ ਨਹੀਂ ਲੱਗੇ ਹਨ, ਤੇ ਇਹਨਾਂ ਨੇ ਕਿਹਾ ਕਿ ਚਲੋ ਭਾਈ। ਤੇ ਇਸ ਤਰ੍ਹਾਂ ਇਹ ਗੱਲਾਂ ਚੱਲਦੀਆਂ ਰਹੀਆਂ। ਫਿਰ ਵੀ ਗੁਰੂ ਕੈ ਸਿੰਘ ਕੀ ਕਰਦੇ ਸੀ ਕਿ ਇਹ ਟੋਲੇ ਜਥੇ ਬਣਾ ਕਰਕੇ ਫੌਜਾਂ ਲੈ ਕਰਕੇ ਪਿਆਰਿਓ ਇਹਨਾਂ ਦਾ ਮੋਰਚਾ ਅੱਧੀ ਰਾਤ ਨੂੰ ਜਿਸ ਤਰ੍ਹਾਂ ਕਿ ਸ੍ਰੀ ਅਨੰਦਪੁਰ ਸਾਹਿਬ ਜੀ ਦਾ ਇਤਿਹਾਸ ਪੜ੍ਹਦਿਆਂ ਇੰਝ ਹੀ ਪ੍ਰਾਪਤ ਹੁੰਦਾ, ਕਈ ਵਾਰੀ ਗੁਰੂ ਕੈ ਸਿੰਘ ਪਿਆਰਿਓ ਇਹ ਉਹਨਾਂ ਦੇ ਮੋਰਚਿਆਂ ਨੂੰ ਤੋੜ ਕਰਕੇ ਅੱਗੇ ਚੱਲ ਜਾਂਦੇ, ਗ੍ਰਾਮਾਂ ਨਗਰਾਂ ਪਿੰਡਾਂ ਦੇ ਵਿੱਚੋਂ ਜੋ ਵੀ ਰਾਸ਼ਨ ਪਾਣੀ ਮਿਲਦਾ ਉਹ ਲੈ ਕੇ ਆ ਜਾਇਆ ਕਰਦੇ ਸਨ।

0: ਇਹ ਗੜੀ ਦੇ ਵਿੱਚੋਂ ਅੱਧੀ ਰਾਤ ਨੂੰ ਨਿਕਲੇ, ਨਿਕਲ ਕਰਕੇ ਜਿੱਥੇ ਇਹਨਾਂ ਦਾ ਕਮਜ਼ੋਰ ਮੋਰਚਾ ਸੀ ਉਹਨਾਂ ਨੂੰ ਮਾਰ ਕੁੱਟ ਕੇ ਭਜਾ ਦਿੱਤਾ, ਉਹਨਾਂ ਨੂੰ ਖਤਮ ਕਰ ਦਿੱਤਾ ਤੇ ਅੱਗੇ ਨਿਕਲ ਕਰਕੇ ਮਾਲ ਜਿਹੜਾ ਹੈ ਰਾਸ਼ਨ ਪਾਣੀ ਨਗਰਾਂ ਦੇ ਵਿੱਚੋਂ ਲੁੱਟ ਕੇ ਲਿਆਉਣਾ ਕੀਤਾ। ਉੱਥੋਂ ਦੀਆਂ ਮਿਠਿਆਈਆਂ ਆਦਿਕ ਔਰ ਵੀ ਜੋ ਵੀ ਮਿਲਦਾ ਸੀ ਖਾਣ ਪੀਣ ਦੇ ਪਦਾਰਥ ਉਹ ਲੁੱਟ ਕੇ ਲਿਆਉਣੇ ਕੀਤੇ। ਤੇ ਅੱਗੇ ਫਿਰ ਉਹ ਲੈ ਕਰਕੇ ਫਿਰ ਵਾਪਸ ਦੁਰਗ ਦੇ ਵਿੱਚ ਕਿਲ੍ਹੇ ਦੇ ਵਿੱਚ ਆ ਗਏ। ਹੁਣ ਤੁਰਕ ਜਿਹੜੇ ਇਹ ਬੜੇ ਵਿਸਮਿਤ ਹੁੰਦੇ ਕਿ ਭਾਈ ਇਹ ਸਿੰਘ ਕਿਹੜੇ ਮਿੱਟੀ ਦੇ ਬਣੇ ਹੋਏ ਹਨ। ਉਹ ਤੋਂ ਬਾਅਦ ਤੁਰਕਾਂ ਨੇ ਵੀ ਕਹਿ ਦਿੱਤਾ ਕਿ ਭਾਈ ਹੁਣ ਢਿੱਲ ਮੱਠ ਨਹੀਂ ਕਰਨੀ ਚਾਹੀਦੀ ਹੈ, ਹੁਣ ਔਰ ਸਖਤ ਪੈਰਾ ਕਰ ਦਿਓ। ਉਹਨਾਂ ਨੇ ਕੀ ਕੀਤਾ, ਅੱਗੋਂ ਸਿੰਘ ਵੀ ਜਿਹੜੇ ਜਦੋਂ ਦੋ ਚਾਰ ਦਿਨ ਅੱਜ ਹਮਲਾ ਕਰ ਦਿੱਤਾ ਤੇ ਕੀ ਹੁੰਦਾ ਤੇ ਇਹਨਾਂ ਨੂੰ ਲੱਗਦਾ ਕਿ ਇਹਨਾਂ ਨੇ ਕੱਲ ਵੀ ਕਰਨਾ ਹੈ। ਜਿਸ ਤਰ੍ਹਾਂ ਆਪਾਂ ਵੇਖਦੇ ਨਾ ਪਿਆਰਿਓ, ਇਲਾਕੇ ਦੇ ਵਿੱਚ ਚੋਰੀ ਹੁੰਦੀ ਹੈ, ਸਮਝੋ ਅੱਜ ਕਿਹਦੇ ਘਰ ਚ ਚੋਰੀ ਹੋਈ ਤੇ ਆਪਾਂ ਕੀ ਕਰਦੇ ਹਾਂ, 8-10 ਦਿਨ ਲਗਾਤਾਰ ਕਿ ਨਹੀਂ ਜੀ ਚੋਰੀਆਂ ਹੋ ਰਹੀਆਂ, ਲੋਕੀ ਪੈਰਾ ਸਖਤ ਕਰ ਦਿੰਦੇ। ਉਹਨਾਂ ਨੂੰ ਲੱਗਦਾ ਕਿ ਚੋਰ ਵੀ ਜਿਹੜਾ ਭਾਈ ਉਹ ਕੱਲ ਆਵੇਗਾ ਪਰਸੋਂ ਆਵੇਗਾ, ਲੇਕਿਨ ਉਹ ਬੜੇ ਹੁਸ਼ਿਆਰ ਹੁੰਦੇ। ਉਹ ਕੀ ਕਰਦੇ, ਇੱਕ ਪਾਸੇ ਇੱਕ ਵਾਰੀ ਜਿਹੜੇ ਇਲਾਕੇ ਦੇ ਵਿੱਚ ਗਏ, ਉਹ ਕੁਛ ਮਹੀਨਾ ਕੁਛ ਸਾਲ ਉਹ ਇਲਾਕੇ ਦੇ ਵਿੱਚ ਨਹੀਂ ਜਾਂਦੇ ਹਨ, ਤੇ ਸਿੰਘਾਂ ਨੇ ਵੀ ਇੰਝ ਹੀ ਕੀਤਾ ਤੇ ਕਈ ਵਾਰੀ ਜਦੋਂ ਮੋਰਚਾ ਤੋੜ ਕਰਕੇ ਮਾਲ ਧਨ ਲੈ ਕੇ ਆ ਜਾਂਦੇ, ਫਿਰ ਇਹਨਾਂ ਤੁਰਕਣਾਂ ਨੂੰ ਲੱਗਦਾ ਕਿ ਭਾਈ ਉਹ ਮੋਰਚਾ ਪੱਕਾ ਕਰੋ, ਉੱਥੇ ਉਹ ਮੋਰਚਾ ਪੱਕਾ ਕਰਦੇ, 15-20 ਦਿਨ ਕੁਛ ਨਹੀਂ ਬੋਲਣਾ, ਚੁੱਪ ਚਾਪ ਰਹਿਣਾ। ਫਿਰ ਜਦੋਂ ਵੇਖਦੇ ਕਿ ਭਾਈ ਆਹ ਮੋਰਚਾ ਇਹਨਾਂ ਦਾ ਜਿਹੜਾ ਹੈ ਸੁਸਤ ਪੈ ਗਿਆ, ਉੱਥੇ ਚੜਾਈ ਕਰਕੇ ਉਹ ਮੋਰਚੇ ਨੂੰ ਤੋੜ ਕਰਕੇ ਸ਼ਹਿਰਾਂ ਦੇ ਵਿੱਚ ਵੜ ਜਾਂਦੇ ਹਨ।
1: ਲੀਨ ਮਿਠਾਈ ਲੂਟ ਬਜ਼ਾਰ,
0: ਉੱਥੇ ਬਾਜ਼ਾਰਾਂ ਦੇ ਵਿੱਚ ਜਾ ਕਰਕੇ ਜੋ ਵੀ ਖਾਣ ਪੀਣ ਦੀ ਵਸਤੂ ਪਦਾਰਥ ਮਿਲਦੇ ਉਹ ਲੈ ਕੇ ਆਉਂਦੇ ਹਨ। ਫਿਰ ਇਸ ਤਰ੍ਹਾਂ ਹੀ ਦੁਰਗ ਦੇ ਵਿੱਚ ਕਿਲ੍ਹੇ ਦੇ ਵਿੱਚ ਆ ਕਰਕੇ ਪ੍ਰਵੇਸ਼ ਕਰ ਲੈਂਦੇ। ਹੁਣ ਤੁਰਕ ਬੜੇ ਪਰੇਸ਼ਾਨ ਹੋਏ ਹਨ, ਤੇ ਸਿੰਘ ਕੀ ਕਰਦੇ ਪੂਰਾ ਜਿਸ ਤਰ੍ਹਾਂ ਘੋੜਿਆਂ ਨੂੰ ਤੇ ਜਿਹੜੇ ਵਧੀਆ ਦੌੜਾਕ ਵਾਲੇ ਘੋੜੇ ਹੁੰਦੇ ਹਨ ਭੱਜਣ ਵਾਲੇ, ਉਹਨਾਂ ਨੂੰ ਲੈ ਕਰਕੇ ਗੋਲੀ ਦੇ ਵਾਂਗੂ ਘੋੜਿਆਂ ਨੂੰ ਲੈ ਕੇ ਨਿਕਲਣਾ, ਮਾਲ ਤਨ ਲੈ ਕਰਕੇ ਤੁਰੰਤ ਪਿਆਰਿਓ ਇਸ ਤਰ੍ਹਾਂ ਹੀ ਭੱਜ ਕਰਕੇ

0: ਜਿਹੜੀਆਂ ਪਿਆਰੀਆਂ ਉਹਨਾਂ ਨੂੰ ਬਹੁਤ ਜ਼ਿਆਦਾ ਭੁੱਖ ਲੱਗ ਰਹੀ ਹੈ। ਫਿਰ ਉਹਨਾਂ ਨੂੰ ਜਦੋਂ ਭੋਜਨ ਮਿਲ ਜਾਂਦਾ, ਚਾਰ ਪੰਜ ਦਿਨ ਵਧੀਆ ਸੌਖੇ ਲੰਘ ਜਾਂਦੇ ਹਨ। ਜੇ ਵੈਰੀ ਦਲ ਜਿਹੜਾ ਜੇ ਦਿਨ ਨੂੰ ਤਕੜਾਈ ਕਰਦਾ, ਤੇ ਬਾਬਾ ਵਿਨੋਦ ਸਿੰਘ ਜੀ ਆਦਿਕ ਇਹ ਗੁਰਮੁਖ ਪਿਆਰੇ ਫਿਰ ਕਹਿੰਦੇ, ਜਦੋਂ ਅਵੇਸਲੇ ਪੈ ਦਿੰਦੇ ਵੇਖਦੇ ਹਨ ਕਿ ਦਿਨ ਵਿੱਚ ਤਕੜੇ ਹੋ ਗਏ, ਰਾਤ ਨੂੰ ਅਵੇਸਲੇ ਹੋ ਗਏ, ਉਸ ਵੇਲੇ ਉਹਨਾਂ ਨੇ ਰਾਤ ਨੂੰ ਹਮਲਾ ਕਰਨਾ। ਜਦੋਂ ਵੇਖਦੇ ਕਿ ਜੀ ਅੱਜ ਦੁਪਹਿਰ ਦਾ ਸਮਾਂ, ਧੁੱਪ ਬੜੀ ਨਿਕਲੀ ਹੋਈ ਹੈ, ਸਾਰੇ ਇਹ ਬੇਈਮਾਨ ਸੁੱਤੇ ਹੋਏ ਹਨ ਮੂਰਤੀਆਂ ਵਿੱਚ, ਉਸ ਵੇਲੇ ਦੁਪਹਿਰੇ ਹਮਲਾ ਕਰਨਾ, ਕਦੇ ਸ਼ਾਮ ਨੂੰ ਹਮਲਾ ਕਰਨਾ। ਤੇ ਜਦੋਂ ਦੁਪਹਿਰ ਨੂੰ ਉਹ ਤਗੜਾ ਪੈਰਾ ਕਰਦੇ, ਉਹਨਾਂ ਨੂੰ ਲੱਗਦਾ ਕਿ ਹੁਣ ਸਿੰਘ ਦੁਪਹਿਰੇ ਨਿਕਲਣਗੇ, ਤੇ ਸਿੰਘ ਫਿਰ ਦੁਬਾਰਾ ਦੁਪਹਿਰੇ ਨਹੀਂ ਜਾਂਦੇ। ਫਿਰ ਅਗਲਾ ਜਦੋਂ ਉਹ ਮੋਰਚਾ ਤੋੜਦੇ, ਉਹ ਰਾਤ ਨੂੰ ਜਾ ਕਰਕੇ ਜਦੋਂ ਅਵੇਸਲੇ ਹੋਣਾ, ਜਿੱਥੇ ਕੱਚਾ ਮੋਰਚਾ ਹੋਣਾ, ਉੱਥੇ ਜਾ ਕਰਕੇ ਹਮਲਾ ਕਰ ਦਿੰਦੇ ਸਨ। ਇਸ ਤਰ੍ਹਾਂ ਤੁਰਕੜੇ ਜਿਹੜੇ ਹਨ, ਉਹਨਾਂ ਨੇ ਵੀ ਵੇਖਿਆ ਕਿ ਭਾਈ ਇਹਨਾਂ ਨੂੰ ਆਪਾਂ ਯਤਨ ਕਰਕੇ ਪਕੜ ਲਈਏ, ਲੇਕਿਨ ਸਿੰਘ ਪਿਆਰੀ ਉਹ ਰੁਕਦੇ ਨਹੀਂ, ਇਹਨਾਂ ਦੇ ਗ੍ਰਿਫਤ ਵਿੱਚ ਨਹੀਂ ਰੁਕਦੇ ਨਹੀਂ, ਇਹਨਾਂ ਦੇ ਮਨ ਦੇ ਵਿੱਚ ਬਹੁਤ
1: ਮੇਰਾ

0: ओंकार सत्यनाम करतार स्वर्णनाम निर्मकार कालनिर्मकार निर्मकार सत्यंगल प्रसादी सत्यमार सत्यजुगाद सत्यपी सत्यनाम सत्यपी सत्य एक ओंकार सत्यनाम करतार स्वर्णनाम निर्मकार कालनिर्मकार निर्मकार सत्यमार सत्यजुगाद सत्यपी
1: ਸਾਡੀ ਸਾਹਿਬ ਬੋਲੋ ਦੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜ

ਜੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਆਪ ਜੀ ਦੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਦੇ ਸਤਿਕਾਰ ਵਜੋਂ ਸੰਸਥਾ ਵੱਲੋਂ ਮਾਇਆ ਭੇਟ ਖਾ ਜਾਂਦੀ ਹੈ। ਆਪ ਜੀ ਦਰੋਂ ਘਰੋਂ ਨਾਮ ਦਾਨ ਗੁਰਸਿੱਖੀ ਦਾਨ ਬਖਸ਼ਣਾ ਹਾਜ਼ਰੀਆਂ ਦਰ ਪ੍ਰਵਾਨ ਕਰਨੀ ਯਾਤਰਾ ਸਫਲੀ ਕਰਨੀ।

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ
0: ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਗ ਆਸਾ ਮਹੱਲਾ ਚੌਥਾ। ਸੋ ਪੁਰਖ ਇੱਕ ਓਵੰਕਾਰ ਸਤਿਗੁਰ ਪ੍ਰਸਾਦ, ਸੋ ਪੁਰਖ ਨਿਰੰਜਨ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਬ ਬਾਚ ਦੋਹਰਾ, ਜੋ ਨਿਰਪ੍ਰਭ ਮੋ ਸੋ ਕਹਾ, ਸੋ ਕਹਿ ਹਉ ਜਗ ਮਾਹੇ। ਜੋ ਤਹਿ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਅਰਦਾਸ ਇੱਕ ਓਵੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰਿ ਗੋਬਿੰਦ ਨੂੰ ਸਿਮਰਾਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਇ ਤੇਗ ਬਹਾਦਰ ਸਿਮਰਿਐ ਘਰ ਨਵਨਿਧ ਆਵੈ ਧਾਇ ਸਭ ਥਾਈ ਹੋਏ ਸਹਾਇ।

ਸਿੰਘ ਜੀ ਪੰਜ ਪਿਆਰਿਓ ਚਾਲੀ ਮੁਕਤਿਓ ਸਰਬਤਰ ਸ਼ਹੀਦੋ ਮੁਰੀਦੋ ਸਚਿਆਰਿਓ ਪਿਆਰਿਓ ਸਭ ਥਾਈ ਹੋਏ ਸਹਾਈ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਧਰਮ ਹੇਤ ਸੀਸ ਦਿੱਤੇ ਸਿੱਖੀ ਸਿਦਕ ਕੇਸਾ ਸਵਾਸਾ ਨਾਲ ਨਿਭਾਹੀ ਤਿਨਾਂ ਸਚਿਆਰੀਆਂ ਪਿਆਰੀਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ।

ਗੁਰੂ ਵਾਹੇ ਗੁਰੂ ਚਿਤ ਆਵੈ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਖਾਲਸੇ ਜੀ ਕੀ ਦੇਗ ਤੇਗ ਫਤਿਹ ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਰਹੇ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਖਾਲਸੇ ਜੀ ਨੂੰ ਨਾਮ ਦਾਨ ਸਿੱਖੀ ਦਾਨ ਗੁਰਮਤ ਦਾਨ ਬੁੱਧ ਵਿਵੇਕ ਰਹਿਤ ਰਿੱਛਾ ਦਾਨ ਖਾਲਸੇ ਜੀ ਨੂੰ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਰੋਵਰ ਜੀ ਦੇ ਇਸ਼ਨਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਮੇਲੇ ਬੋਲੋ ਜੀ ਸ਼੍ਰੀ ਅਕਾਲ ਤਖਤ ਸਾਹਿਬ ਜੀ ਬਾਬਾ ਅਟਲ ਜੀ ਸੰਤੋਖ ਸਰ ਜੀ ਵਿਵੇਕ ਸਰ ਜੀ ਰਾਮ ਸਰ ਜੀ ਕੌਲ ਸਰ ਜੀ

ਥੰਮ ਜੀ ਨਨਕਾਣੇ ਜੀ ਕਰਤਾਰਪੁਰ ਜੀ ਬਾਬੇ ਨਾਨਕ ਡੇਹਰੇ ਜੀ ਤਖ਼ਤ ਕੇਸਗੜ੍ਹ ਸਾਹਿਬ ਅਨੰਦਪੁਰ ਜੀ ਕੀਰਤਪੁਰ ਜੀ ਪਾਤਾਲਪੁਰ ਜੀ ਲਖਨੌਰ ਜੀ ਚਮਕੌਰ ਜੀ ਫਤਿਹਗੜ੍ਹ ਸਾਹਿਬ ਜੀ ਦਮਦਮਾ ਸਾਹਿਬ ਜੀ ਧਮਤਾਨ ਜੀ ਮੁਕਤਸਰ ਜੀ ਪਾਉਂਟਾ ਸਾਹਿਬ ਜੀ ਤਖ਼ਤ ਸ੍ਰੀ ਪਟਨਾ ਸਾਹਿਬ ਹਰਿਮੰਦਰ ਦਿੱਲੀ ਮੈਸੀਸਗੰਜ ਰਕਾਬਗੰਜ ਬਾਲਾ ਸਾਹਿਬ ਬੰਗਲਾ ਸਾਹਿਬ ਸੱਤੋਂ ਝੰਡੀਆਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੋਲੋ ਜੀ ਬਿਬੌਰ ਸਾਹਿਬ ਜੀ ਪੰਜੇ ਸਾਹਿਬ ਜੀ ਕਪਾਲ ਮੋਚਨ ਜੀ ਰਣਮੋਚਨ ਜੀ ਨਾਨਕ ਮੱਤੇ ਜੀ ਤਿਲਗੰਜੀ ਜੀ ਨਾਨਕ ਝੀਰਾ ਜੀ ਸ਼ਿਕਾਰ ਘਾਟ ਜੀ ਹੀਰਾ ਘਾਟ ਜੀ ਮਾਤਾ ਸਾਹਿਬ ਦੇਵਾਂ ਜੀ ਸੰਗਤ ਸਾਹਿਬ ਜੀ ਮਾਲ ਟੇਕੜੀ ਸਾਹਿਬ ਜੀ ਬਸਮਤ ਨਗਰ ਦਮਦਮਾ ਸਾਹਿਬ ਜੀ ਬੰਦਾ ਘਾਟ ਜੀ ਨਗੀਨਾ ਘਾਟ ਜੀ ਗੰਗਾ ਗੋਦਾਵਰੀ ਜੀ ਦੇ ਇਸ਼ਨਾਨ ਸਮੂਹ ਗੁਰਧਾਮਾ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੋਲੋ ਜੀ ਸਰਬੱਤਰ ਸਮੂਹ ਖਾਲਸੇ ਜੀ ਕੋ ਨਗਾਰੀਆਂ ਨਿਸ਼ਾਨ ਸਾਹਿਬਾਂ ਸੰਜੁਗਤ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੋਲੋ ਜੀ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਸਤਿ ਸ੍ਰੀ

ਅੰਮ੍ਰਿਤਮਈ ਸ਼ਬਦ ਬਾਣੀ ਕੀਰਤਨ ਚੌਂਕੀ ਸੋਦਰ ਰਹਿਰਾਸ ਸਾਹਿਬ ਜੀ ਦੀ ਅਰਦਾਸ ਅੱਖਰਵਾਦ ਗਾੜ ਭੂਲ ਚੂਕ ਮੁਆਫ਼ ਕਰਨਾ ਪੜ੍ਹੀ ਸੁਣੀ ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨੀ ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਕਾਰਜ ਰਾਸ ਕਰਨੇ ਯਾਤਰਾ ਸਫਲੀ ਕਰਨੀ ਸਿੱਖ

0: ਉੜਗੇ ਸਭਾ ਮਲੇਖ ਕੀ ਕਰ ਕੂੜਾ ਪਾਸਾਰ ਲੰਕਾ ਵਾਜੇ ਪਤੇ ਕਾਨੇ ਕਲਕਾਤਾਰ ਚਤਰ ਚੱਕਰਵਰਤੀ ਚਤਰ ਚੱਕਰ ਮੁਕੇ ਸਵੰਭਵ ਸੁਭ ਸਰਦਾਰ ਸੁਭ ਮੁਕੇ ਦੁਕਾਲ ਪ੍ਰਣਾ ਸਿਧੇ ਆਰਨ ਸੁਰਪੇ
1: ਸਦਾ ਇਸ ਸੰਗੇ ਆਪਨ
0: ਬਿਤੇ ਦੇ ਤੇ ਗੋਪਤੇ ਨ ਸਰਬੇ ਦਰੰਗੇ ਆਪ ਅਦਨਾਨ ਗੁਰੂ ਗੋਬਿੰਦ ਸਿੰਘ ਜੀ ਅਕਾਲ ਪੁਰਖ ਜੀ ਸਾਹਿਬ ਦਰਬਾਰ ਮੇ ਤੇਰੇ ਦਰਬਾਰ ਆ ਸਤਿ ਸ੍ਰੀ ਅਕਾਲ ਨਿਰੰਕਾਰਾ।

0: पैगा गाली बाबा भोला सिंह दी नहीं सिंह दी दा
1: बोले।

0: तेगा गाली बाबा भूला सिंह जी नहीं सिंह जी दा
1: बोले।

ਉਚਿਕ ਕਹੈ ਵਾਦਾ ਗਾਵੇ ਜੋਦਾ ਕਾ ਵਿਚਾਰ। ਮੂਰਖ ਪੰਡਤ ਹਿਕਮਤ ਸੰਜੇ ਕਰੇ ਪਿਆਰ, ਧਰਮੀ ਧਰਮ ਕਰੇ ਗਾਵਾ ਵੇ ਮੰਗੇ ਮੁਗਧਵਾ। ਜਤੀ ਸਦਾ ਵੇ।